0: ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦੇ ਸਿੱਧੇ ਪ੍ਰਸਾਰਣ ਨਾਲ ਜੁੜੇ ਹੋਏ ਸੀ। ਐਫਐਮ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ। ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਪੇਸ਼ ਹੈ ਅਗਲਾ ਪ੍ਰੋਗਰਾਮ ਸੋਫੀਆਨਾ ਕਲਾਮ।
1: समात फरमाओ सूफियाना रंग।

ਉੱਠ ਸ਼ੈਤਾਨ ਨਾਲ ਲੜਦਾ ਕਦੀ ਨਫਸ ਆਪਣੇ ਨਾਲ ਲੜਿਆ ਨੀ ਜਾਵੜਦਾ ਮੰਦਰ ਮਸੀਤੀ ਕਦੀ ਆਪਣੇ ਅੰਦਰ ਤੂੰ ਵੜਿਆ ਨੀ ਬੁੱਲਾ ਸ਼ਾਹ ਅਸਮਾਨੀ ਉੱਡਦੀਆਂ ਬੁੱਲਾ ਸ਼ਾਹ

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੂਫੀਆਨਾ ਕਲਾਮ ਐਫਐਮ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਤੇ ਹਿੰਦੀ ਪੰਜਾਬੀ ਸੇਵਾ। ਸ੍ਰੋਤਿਆਂ ਦੇ ਮੁਤਾਬਕ ਇਸ ਵੇਲੇ ਸਵੇਰ ਦੇ 6:30 ਹੋਣ ਵਾਲੇ ਨੇ। ਇਸ ਤਰ੍ਹਾਂ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: श्रोताओ, आप सुन रहे हैं आकाशवाणी दिल्ली का इंद्रप्रस्थ चैनल। 1:40 होने वाले हैं। अब आप सुनेंगे समाचार बस कुछ ही देर में।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਉਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਏ। ਪੰਜਾਬ ਵਿਧਾਨ ਸਭਾ ਦਾ 7 ਦਿਨਾਂ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਏ। ਬਿਹਾਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ 3 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਏ। ਦਿੱਲੀ ਦੀ ਇਕ ਅਦਾਲਤ ਨੇ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਸਹਿ ਮੁਲਜ਼ਮ ਵਿਨੋਦ ਤੋਮਰ ਨੂੰ ਬਰੀ ਕੀਤਾ ਤੇ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਕੇਂਦਰੀ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਨਵੀਂ ਦਿੱਲੀ 'ਚ 16ਵੇਂ ਭਾਰਤੀ ਅੰਗਦਾਨ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ।

0: ਤੇ ਕਿਹਾ ਭਾਰਤ ਨੇ ਹੁਣ ਤੱਕ ਆਧਾਰ ਤਸਦੀਕ ਸ਼ੁਕਾ ਅੰਗ ਦਾਨ ਦੇ 5 ਲੱਖ ਤੋਂ ਵੱਧ ਅਹਿਦ ਹਾਸਲ ਕਰ ਲਏ ਨੇ। ਹੁਣ ਖਬਰਾਂ ਵਿਸਥਾਰ ਦੇ ਨਾਲ। ਨੀਟ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਉੱਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਏ। ਲੋਕ ਸਭਾ ਦੀ ਕਾਰਵਾਈ ਜਦੋਂ ਦੁਪਹਿਰ 12 ਵਜੇ ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਮੁੜ ਸ਼ੁਰੂ ਹੋਈ ਤਾਂ ਪ੍ਰੀਜ਼ਾਈਡਿੰਗ ਅਫਸਰ ਕ੍ਰਿਸ਼ਨਾ ਪ੍ਰਸਾਦ ਟੈਨਿਟੀ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਵਿਧਾਨਕ ਕੰਮਕਾਜ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ। ਅੰਕੜਾ ਤੇ ਪ੍ਰੋਗਰਾਮ ਅਮਲ ਬਾਰੇ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਭਾਰਤੀ ਅੰਕੜਾ ਸੰਸਥਾਨ ਬਿੱਲ 2026 ਪੇਸ਼ ਕੀਤਾ। ਇਹ ਬਿੱਲ ਭਾਰਤੀ ਅੰਕੜਾ ਸੰਸਥਾਨ ਨੂੰ ਵਿਆਪਕ ਕਾਨੂੰਨੀ ਢਾਂਚਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਅੰਕੜਾ ਵਿਗਿਆਨ ਅਤੇ ਸੰਬੰਧਿਤ ਖੇਤਰਾਂ ਵਿੱਚ ਆਲਮੀ ਪੱਧਰ ਉੱਤੇ ਮਾਨਤਾ ਪ੍ਰਾਪਤ ਕੇਂਦਰ ਵਜੋਂ ਉੱਤਮਤਾ ਪ੍ਰਾਪਤ ਕੀਤੀ ਜਾ ਸਕੇ। ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਨੀਟ ਪ੍ਰੀਖਿਆ ਦੇ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਉੱਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਵਾਬ ਦੀ ਮੰਗ ਨੂੰ ਲੈ ਕੇ ਸਦਨ ਵਿਚਕਾਰ ਆ ਗਏ। ਪ੍ਰੀਜ਼ਾਈਡਿੰਗ ਅਫਸਰ ਨੇ ਮੈਂਬਰਾਂ ਨੂੰ ਆਪਣੀਆਂ ਸੀਟਾਂ ਤੇ ਵਾਪਸ ਜਾਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸਦਨ ਅੰਦਰ ਤਖਤੀਆਂ ਤੇ ਬੈਨਰ ਲਿਆਉਣਾ ਸਹੀ ਨਹੀਂ ਏ ਅਤੇ ਮੈਂਬਰਾਂ ਨੂੰ ਸੰਸਦੀ ਮਰਿਆਦਾ ਦਾ ਸਨਮਾਨ ਕਰਨਾ ਚਾਹੀਦਾ ਏ। ਇਸ ਦੇ ਬਾਵਜੂਦ ਲਗਾਤਾਰ ਹੰਗਾਮਾ ਜਾਰੀ ਰਹਿਣ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਓਮ ਬਿਰਲਾ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਚ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਅਥਲੀਟਾਂ ਦੀ ਸ਼ਲਾਘਾ ਕੀਤੀ।
1: ਕੱਲ ਸੰਪਨ ਹੋਏ ਸਮਾਪਨ ਸਮਾਰੋਹ ਕੇ ਉਪਰੰਤ ਰਾਸ਼ਟਰਮੰਡਲ ਖੇਲੋ ਕਾ ਬੈਟਨ ਭਾਰਤ ਕੋ ਸੌਂਪ ਦਿਆ ਗਿਆ ਹੈ। 23ਵੇਂ ਰਾਸ਼ਟਰਮੰਡਲ ਖੇਲੋ ਮੇ ਉਤਕੁਸ਼ਟ ਪ੍ਰਦਰਸ਼ਨ ਸੇ ਦੇਸ਼ ਕੇ ਕਰੋੜੋ ਯੁਵਾਓ ਔਰ ਖਿਲਾੜੀਓਂ ਕੋ ਪ੍ਰੇਰਣਾ ਮਿਲੇਗੀ। ਮੈਂ ਸਦਨ ਕੀ ਓਰ ਸੇ ਦੇਸ਼ ਕਾ ਮਾਨ ਬੜਾਨੇ ਵਾਲੇ ਖਿਲਾੜੀਓਂ ਉਨਕੇ ਕੋਚ ਔਰ ਟੀਮ ਇੰਡੀਆ ਕੋ ਹਾਰਦਿਕ ਬਧਾਈ ਔਰ ਸ਼ੁਭਕਾਮਨਾਏ ਦੇਤਾ ਹੂੰ।
0: ਉਧਰ ਰਾਜ ਸਭਾ ਦੀ ਕਾਰਵਾਈ ਦੀ ਵੱਖ ਵੱਖ ਮੁੱਦਿਆਂ ਉਤੇ ਵਿਰੋਧੀ ਧਿਰ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੀ ਕਾਰਵਾਈ ਜਦੋਂ ਸਵੇਰੇ 11 ਵਜੇ ਸ਼ੁਰੂ ਹੋਈ ਤਾਂ ਮੰਤਰੀਆਂ ਨੇ ਆਪਣੇ ਦਸਤਾਵੇਜ਼ ਮੇਜ਼ ਉਤੇ ਰੱਖੇ। ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਗਲਾਸਗੋ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਟੀਮਾਂ ਨੇ ਇਨ੍ਹਾਂ ਖੇਡਾਂ ਚ 39 ਤਮਗੇ ਜਿੱਤ ਕੇ ਤਮਗਾ ਸੂਚੀ ਚ 4ਵਾਂ ਸਥਾਨ ਹਾਸਲ ਕੀਤਾ ਏ। ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਦੇ ਪੈਰਾ ਅਥਲੀਟਾਂ ਨੇ 3 ਸੋਨੇ ਦੇ 2 ਚਾਂਦੀ ਦੇ ਅਤੇ 2 ਕਾਂਸੇ ਦੇ ਤਮਗਿਆਂ ਸਮੇਤ 7 ਤਮਗੇ ਜਿੱਤ ਕੇ ਰਾਸ਼ਟਰਮੰਡਲ ਪੈਰਾ ਖੇਡਾਂ ਵਿਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ ਏ। ਇਸ ਤੋਂ ਬਾਅਦ ਸ੍ਰੀ ਰਾਧਾ ਕ੍ਰਿਸ਼ਨਨ ਨੇ ਸਿਫਲ ਕਾਰ ਸ਼ੁਰੂ ਕੀਤਾ ਅਤੇ ਕਈ ਮੈਂਬਰਾਂ ਨੇ ਬਹੁਤ ਅਹਿਮ ਮੁੱਦੇ ਚੁੱਕੇ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਵੱਖ ਵੱਖ ਮੁੱਦਿਆਂ ਉਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਹੰਗਾਮਾ ਜਾਰੀ ਰਹਿਣ ਉਤੇ ਸਦਨ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਰਕਾਰ ਨੇ ਕਿਹਾ ਏ ਕਿ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਟੋਪਸ ਤਹਿਤ 369 ਉੱਚ ਪੱਧਰੀ ਖਿਡਾਰੀਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਏ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਅੱਜ ਲੋਕ ਸਭਾ ਚ ਇਕ ਲਿਖਤੀ ਜਵਾਬ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦਸਿਆ ਕਿ ਇਸ ਸਕੀਮ ਤਹਿਤ ਪਿਛਲੇ 5 ਮਾਲੀ ਸਾਲਾਂ ਦੌਰਾਨ 125 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਏ। ਮੰਤਰੀ ਨੇ ਕਿਹਾ ਕਿ ਟੋਪ ਸਕੀਮ ਤਹਿਤ ਚੁਣੇ ਗਏ ਖਿਡਾਰੀਆਂ ਨੂੰ ਉਨ੍ਹਾਂ ਦੀ ਖਾਸ ਸਿਖਲਾਈ ਅਤੇ ਮੁਕਾਬਲੇ ਦੀਆਂ ਜ਼ਰੂਰਤਾਂ ਲਈ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਏ। ਪੰਜਾਬ ਵਿਧਾਨ ਸਭਾ ਦਾ 7 ਦਿਨਾਂ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਏ। ਸਦਨ ਨੇ ਵਿਧਾਨ ਸਭਾ ਦੇ ਪਿਛਲੇ ਇਜਲਾਸ ਤੋਂ ਬਾਅਦ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਜਲਾਸ ਦੌਰਾਨ ਸਦਨ ਨੇ ਜਿਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਨ੍ਹਾਂ ਚ ਸਾਬਕਾ ਵਿਧਾਇਕ ਸਾਹੀ ਰਾਮ ਬਿਸ਼ਨੋਈ, ਫੌਜ ਦੇ 2 ਜਵਾਨ ਸਰਬਜੀਤ ਸਿੰਘ ਅਤੇ ਸਿਕੰਦਰ ਸਿੰਘ, ਆਜ਼ਾਦੀ ਘੁਲਾਟੀਏ ਸੇਵਾ ਸਿੰਘ ਅਤੇ ਖਿਡਾਰੀ ਰਣਧੀਰ ਸਿੰਘ, ਬੈਂਕਾਕ ਏਸ਼ੀਅਨ ਖੇਡਾਂ ਦੌਰਾਨ ਸ਼ੂਟਿੰਗ ਮੁਕਾਬਲੇ ਚ ਭਾਰਤ ਦੇ ਪਹਿਲੇ ਸੋਨ ਤਮਗਾ ਜੇਤੂ ਅਤੇ ਪੰਜਾਬੀ ਗੀਤਕਾਰ ਭੋਲਾ ਰਾਮ ਸ਼ਾਮਲ ਨੇ। ਸਦਨ ਨੇ ਉਨ੍ਹਾਂ ਨੌਜਵਾਨਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਨੀਟ ਪੇਪਰ ਲੀਕ ਤੋਂ ਬਾਅਦ ਹਾਲ ਹੀ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਆਪਣੀਆਂ ਜਾਨਾਂ ਗਵਾ ਦਿੱਤੀਆਂ ਸਨ। ਜਿਵੇਂ ਹੀ ਇਜਲਾਸ 12 ਵਜੇ ਪ੍ਰਸ਼ਨ ਕਾਲ ਨਾਲ ਮੁੜ ਸ਼ੁਰੂ ਹੋਇਆ ਤਾਂ ਸਪੀਕਰ ਨੇ ਲਗਭਗ 20 ਮਿੰਟਾਂ ਦੇ ਕੰਮਕਾਜ ਤੋਂ ਬਾਅਦ ਇਸ ਨੂੰ ਦੁਬਾਰਾ 12:30 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਬਿਹਾਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ 3 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਏ। ਬਿਹਾਰ ਦੇ ਬਾਂਕੀਪੁਰ ਤੋਂ ਜਨਸੁਰਾਜ ਪਾਰਟੀ ਦੇ ਪ੍ਰਸ਼ਾਂਤ ਕਿਸ਼ੋਰ ਅੱਗੇ ਚੱਲ ਰਹੇ ਨੇ, ਜਦਕਿ ਗੁਜਰਾਤ ਦੀ ਮੰਜਲਪੁਰ ਸੀਟ ਤੋਂ ਬੀਜੇਪੀ ਦੇ ਸਤੇਂਦਰ ਭਾਈ ਪਟੇਲ ਅਤੇ ਮੱਧ ਪ੍ਰਦੇਸ਼ ਦੀ ਦਤੀਆ ਸੀਟ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਘਣਸ਼ਿਆਮ ਸਿੰਘ ਅੱਗੇ ਚੱਲ ਰਹੇ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ।

0: ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਦਿੱਲੀ ਦੀ ਇਕ ਅਦਾਲਤ ਨੇ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ ਚ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਸਹਿ ਮੁਲਜ਼ਮ ਵਿਨੋਦ ਤੋਮਰ ਨੂੰ ਅੱਜ ਬਰੀ ਕਰ ਦਿੱਤਾ ਏ। ਵਧੀਕ ਮੁੱਖ ਨਿਆਇਕ ਮੈਜਿਸਟਰੇਟ ਅਸ਼ਵਨੀ ਪਵਾਰ ਨੇ ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਮਹਾਂਸੰਘ ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਇਸ ਮਾਮਲੇ ਚ ਬਰੀ ਕੀਤਾ ਏ। ਅਦਾਲਤ ਨੇ 6 ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਮਾਮਲੇ ਚ ਅੰਤਮ ਬਹਿਸ ਪੂਰੀ ਹੋਣ ਤੋਂ ਬਾਅਦ 2 ਜੁਲਾਈ ਨੂੰ ਅੱਜ ਤੱਕ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ। ਇਸ ਮਾਮਲੇ ਚ ਮਈ 2024 ਚ ਇਕ ਅਦਾਲਤ ਨੇ ਸ੍ਰੀ ਸਿੰਘ ਖਿਲਾਫ਼ ਅਪਰਾਧਕ ਧਮਕੀ ਦਾ ਇਲਜ਼ਾਮ ਤੈਅ ਕਰਨ ਦਾ ਨਿਰਦੇਸ਼ ਦਿੱਤਾ ਸੀ। ਭਾਰਤ ਨੇ 2023 ਚ ਡਿਜੀਟਲ ਪਲੈਜ ਪੋਰਟਲ ਦੀ ਸ਼ੁਰੂਆਤ ਤੋਂ ਬਾਅਦ 3 ਸਾਲਾਂ ਦੌਰਾਨ ਆਧਾਰ ਤਸਦੀਕਸ਼ੁਦਾ ਅੰਗ ਦਾਨ ਲਈ ਕੀਤੇ ਗਏ 5 ਲੱਖ ਤੋਂ ਵੱਧ ਅਹਿਦ ਪ੍ਰਾਪਤ ਕੀਤੇ ਨੇ। ਨਵੀਂ ਦਿੱਲੀ ਵਿਚ 16ਵੇਂ ਭਾਰਤੀ ਅੰਗ ਦਾਨ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਅੱਜ ਦਸਿਆ ਕਿ ਪਿਛਲੇ 12 ਸਾਲਾਂ ਦੌਰਾਨ ਭਾਰਤ ਚ ਹਰ ਸਾਲ ਕੀਤੇ ਜਾਣ ਵਾਲੇ ਅੰਗ ਟਰਾਂਸਪਲਾਂਟਾਂ ਦੀ ਗਿਣਤੀ ਵੱਧ ਕੇ 20,000 ਤੋਂ ਵੱਧ ਪਹੁੰਚ ਗਈ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਅੰਗ ਦਾਨ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਅੰਗ ਦਾਨ ਨੂੰ ਸਭ ਤੋਂ ਮਹਾਨ ਦਾਨ ਵਜੋਂ ਮਾਨਤਾ ਦੇਣ ਦੀ ਅਪੀਲ ਕੀਤੀ ਸੀ। ਮੰਤਰੀ ਨੇ ਕਿਹਾ,
1: ਸਵਸਥ ਜੀਵਨ ਸ਼ੈਲੀ ਕੋ ਅਪਣਾਏ, ਕਿਸੀ ਵੀ ਪ੍ਰਕਾਰ ਕੇ ਨਸ਼ੇ ਸੇ ਦੂਰ ਰਹੇ ਔਰ ਭੋਜਨ ਆਹਾਰ ਐਸਾ ਲੇ ਜੋ ਆਪਕੇ ਸ਼ਰੀਰ ਕੋ ਬਿਮਾਰੀਓ ਸੇ ਮੁਕਤ ਰੱਖੇ ਔਰ ਉਸਕੇ ਬਾਅਦ ਵੀ ਯਦਿ ਐਸੀ ਪਰਿਸਥਿਤੀਆਂ ਵਿਕਸਿਤ ਹੋਤੀ ਹੈ ਕਿਸੀ ਵੀ ਵਿਅਕਤੀ ਕੇ ਜੀਵਨ ਮੇਂ ਕਿ ਉਸੇ ਅੰਗੋ ਕੀ ਆਵਸ਼ਕਤਾ ਪੜੇ ਤੋ ਸਮਾਜ ਕੇ ਬੀਚ ਮੇਂ ਸੇ ਹਮਕੋ ਇਨ ਪ੍ਰਯਾਸੋ ਕੋ ਬੜਾਨਾ ਹੋਗਾ।
0: ਸ੍ਰੀਮਤੀ ਪਟੇਲ ਨੇ ਇਹ ਵੀ ਕਿਹਾ ਕਿ ਅਮਰੀਕਾ ਤੇ ਚੀਨ ਤੋਂ ਬਾਅਦ ਅੰਗ ਟਰਾਂਸਪੋਰਟ ਕਰਨ ਦੇ ਮਾਮਲੇ ਚ ਭਾਰਤ ਦੁਨੀਆ ਚ 3 ਸਥਾਨ ਤੇ ਪਹੁੰਚ ਗਿਆ ਹੈ। ਪਵਿੱਤਰ ਮਹੀਨੇ ਸਾਉਣ ਦਾ ਪਹਿਲਾ ਸੋਮਵਾਰ ਅੱਜ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਏ। ਇਹ ਦੇਸ਼ ਭਰ ਦੇ ਭਗਵਾਨ ਸ਼ਿਵ ਦੇ ਸ਼ਰਧਾਲੂਆਂ ਲਈ ਇਕ ਵਿਸ਼ੇਸ਼ ਮੌਕਾ ਏ। ਮਹਾਕਾਲ ਦੇ ਸ਼ਹਿਰ ਉਜੈਨ ਵਿਚ ਭਗਵਾਨ ਮਹਾਕਾਲੇਸ਼ਵਰ ਦੀ ਸ਼ਾਨਦਾਰ ਪਾਲਕੀ ਯਾਤਰਾ ਲਈ ਵਿਆਪਕ ਪ੍ਰਬੰਧ ਕੀਤੇ ਗਏ ਨੇ। ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਅੰਕੜਾ ਦਫ਼ਤਰਾਂ NSO ਦੇ ਮੁਖੀਆਂ ਦੀ 2 ਦਿਨਾਂ ਮੀਟਿੰਗ ਅੱਜ ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਸ਼ੁਰੂ ਹੋ ਰਹੀ ਏ। ਇਹ ਮੀਟਿੰਗ ਬ੍ਰਿਕਸ ਦੇਸ਼ਾਂ ਜਿਨ੍ਹਾਂ ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਅਫਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਨੇ ਦੇ ਪ੍ਰਤੀਨਿਧੀਆਂ ਨਾਲ ਭਾਰਤ ਦੀ ਪ੍ਰਧਾਨਗੀ ਹੇਠ ਹੋਵੇਗੀ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਹਿੰਸਕ ਝੜਪਾਂ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਏ। ਮਨੁੱਖੀ ਅਧਿਕਾਰ ਸਮੂਹਾਂ ਦਾ ਇਲਜ਼ਾਮ ਏ ਕਿ ਮ੍ਰਿਤਕਾਂ ਦੀ ਗਿਣਤੀ ਚ ਕਾਫ਼ੀ ਵਾਧਾ ਹੋਇਆ ਏ। ਇਸ ਇਲਾਕੇ ਦੀ ਮਨੁੱਖੀ ਅਧਿਕਾਰ ਬਾਰੇ ਕੌਂਸਲ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 80 ਤੱਕ ਪਹੁੰਚ ਗਈ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲਾਸਕੋ ਰਾਸ਼ਟਰਮੰਡਲ ਖੇਡਾਂ ਚ ਭਾਰਤੀ ਦਲ ਦੀ ਸ਼ਾਨਦਾਰ ਕਾਰਗੁਜ਼ਾਰੀ ਤੇ ਵਧਾਈ ਦਿੱਤੀ ਏ। ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਟੀਮ ਦੇ ਪ੍ਰਦਰਸ਼ਨ ਤੇ ਮਾਣ ਮਹਿਸੂਸ ਹੋ ਰਿਹਾ ਏ। ਖਾਸ ਖਬਰਾਂ ਇਕ ਵਾਰ ਫਿਰ ਸੁਣ ਲਓ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਪੰਜਾਬ ਵਿਧਾਨ ਸਭਾ ਦਾ 7 ਦਿਨਾਂ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਏ। ਦਿੱਲੀ ਦੀ ਇਕ ਅਦਾਲਤ ਨੇ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ ਚ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਸਹਿ ਮੁਲਜ਼ਮ ਵਿਨੋਦ ਤੋਮਰ ਨੂੰ ਬਰੀ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ।
2: ਆਦਾਬ, ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਅਰਜੁਮੰਦ ਅਲੀ ਖਾਨ। مختلف معاملات پر اپوزیشن کے احتجاج کے تناظر میں پارلیمنٹ کی کاروائی میں آج بھی رکاوٹ پڑی ہے۔ بہار، گجرات اور مدھیہ پردیش میں 3 اسمبلی حلقوں کے ضمنی چناؤ کے ووٹوں کی گنتی جاری ہے۔ دہلی کی ایک عدالت نے جنسی اعتبار سے ہراساں کیے جانے کے کیس میں بھارت کی کشتی فیڈریشن کے سابق سربراہ برج بھوشن شرن سنگھ کو الزامات سے بری کر دیا ہے۔ بھارت میں آدھار کے ذریعے تصدیق شدہ اعضاء عطیہ میں دینے کے 5 لاکھ سے زیادہ وعدے کیے گئے ہیں۔ اعضا بدلنے کی تعداد کے اعتبار سے بھارت عالمی سطح پر 3rd مقام پر ہے۔ امریکہ اور ایران کے درمیان اگلے دور کی امن بات چیت آج ہونے کی امید ہے اور موسمیات کے محکمے نے اروناچل پردیش، بہار، مغربی بنگال کے زیر حمالیائی خطے اور سکم میں شدید سے لے کر بہت

0: ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਖਿਮ ਕੇ ਹਾਜ਼ਰ ਹਾਂ। ਕੀ ਹਾਲ ਚਾਲ ਹਨ ਤੁਹਾਡੇ? ਮੇਰਾ ਖਿਆਲ ਹੈ ਤੁਸੀਂ ਸਾਰਾ ਠੀਕ ਠਾਕ ਹੋਸੋ। ਵਾਲਾ ਸ਼ੁਰੂ ਕਰੇਂਦੇ ਹਾਂ ਪ੍ਰੋਗਰਾਮ। ਅੱਜ ਅਸਾਂ ਤੁਹਾਨੂੰ ਸਭ ਤੋਂ ਪਹਿਲਾਂ ਵਾਰਤਾ ਸੁਣਵੇਂਦੇ ਪਏ ਹਾਂ ਗੋਸਵਾਮੀ ਤੁਲਸੀਦਾਸ। ਵਾਰਤਾਕਾਰ ਹਨ ਚੰਦਰਭਾਨ ਆਰਿਆ।
1: ਗੋਸਵਾਮੀ ਤੁਲਸੀਦਾਸ ਦੇ ਜੀਵਨ ਪਰਿਚੈ ਤੇ ਸਾਹਿਤਕ ਜਾਣਕਾਰੀ ਦੇ ਬਾਰੇ ਚ ਅੱਜ ਤੁਸਾਂ ਨਾਲ ਮੇਰੀ ਗੱਲਬਾਤ ਸੀ। ਭਾਰਤੀ ਸਾਹਿਤ ਦੇ ਇਤਿਹਾਸ ਦੇ ਪਹਿਲੇ ਤ੍ਰੈ ਕਾਲ ਆਦਿਕਾਲ ਭਕਤੀਕਾਲ ਔਰ ਰੀਤੀਕਾਲ ਹਿੰਦ ਤ੍ਰੀਆਂ ਦੀ ਸਮੀਕਸ਼ਾ ਕਰਦੇ ਵੇ ਇਤਿਹਾਸਕਾਰਾਂ ਨੇ ਇਕ ਪੰਕਤੀ ਲਿਖੀ ਹੀ ਦੋਹੇ ਦੇ ਰੂਪ ਚ ਸੂਰ ਸੂਰ ਤੁਲਸੀ ਸਸੀ ਉਡਗਨ ਕੇਸੋ ਦਾਸ ਪਾਕੀ ਕਵੀ ਖਜੋਤ ਸਮ ਜਹ ਤਹ ਕਰਤ ਪ੍ਰਕਾਸ਼। ਇਹਦਾ ਅਰਥ ਹੈ ਕਿ ਤ੍ਰੀਏ ਕਾਲੇ ਵਿਚ ਜੋ ਮਹੱਤਵ ਸੂਰਦਾਸ ਦਾ ਹੈ ਔਰ ਜੋ ਮਹੱਤਵ ਤੁਲਸੀਦਾਸ ਦਾ ਹੈ ਉਹਦੇ ਬਾਅਦ ਸਿਰਫ ਰੀਤੀ ਕਾਲ ਦੇ ਕੇਸ਼ਵ ਦਾਸ ਮਹੱਤਵਪੂਰਨ ਹਨ। ਬਾਕੀ ਜਿੱਤੀ ਕਵੀ ਹਨ ਉਹ ਆਕਾਸ਼ ਵਿਚ ਤਾਰੇ ਦੀ ਤਰ੍ਹਾਂ ਜੁਗਮਗ ਜੁਗਮਗ ਜੁਗਮਗ ਕਰਦੇ ਰਹੇ ਹੁੰਦੇ ਹੀ। ਗੋਸਵਾਮੀ ਤੁਲਸੀਦਾਸ ਜੀ ਦਾ ਜੀਵਨ ਪਰਚੈ ਹੀ ਤਾਂ ਹੈ। ਗੋਸਵਾਮੀ ਤੁਲਸੀਦਾਸ ਦਾ ਜਨਮ ਸਾਵਣ ਮਹੀਨੇ ਦੇ ਸ਼ੁਕਲ ਸਪਤਮੀ ਕੋ ਵਿਕਰਮੀ ਸੰਵਤ ਹੀ ਵਿਕਰਮੀ ਸੰਵਤ ਵਿਚੋਂ 57 ਘਟਾ ਦਿਉ ਔਰ ਈਸਵੀ ਸਨ 57 ਵਧਾ ਦਿਉ ਤੇ ਵਿਕਰਮੀ ਸੰਵਤ ਆਵੰਦੇ ਤੇ ਸ਼ੁਕਲ ਸਪਤਮੀ ਵਿਕਰਮੀ ਸੰਵਤ 1554 ਦੇ ਜਾਰੇ ਥਿਆ ਹੈ। ਹੁਣੇ ਦੀ ਮਾਂ ਦਾ ਨਾਮ ਤੁਲਸੀ ਹੈ। ਹੁਲਸੀ ਤੁਲਸੀ ਔਰ ਹੁਲਸੀ ਥੋੜਾ ਅੰਤਰ ਹੈ। ਹੁਲਸੀ ਮਾਨੇ ਹਮੇਸ਼ਾ ਖਿਲਣ ਵਾਲੀ, ਤੁਲਸੀ ਮਾਨੇ ਹਮੇਸ਼ਾ ਪਵਿੱਤਰਤਾ ਪੂਰਵਕ ਸੁਗੰਧ ਦੇਣ ਵਾਲੀ। ਹੁੰਦੇ ਦਾ ਨਾਂ ਹੈ ਹੁਲਸੀ ਔਰ ਪਿਤਾ ਜੀ ਦਾ ਨਾਂ ਹੈ ਆਤਮਾਰਾਮ ਦੁਬੇ। ਦੁਬੇ ਜੀ ਜੋਤਿਸ਼ ਸ਼ਾਸਤਰ ਦੇ ਪ੍ਰਕਾਂਡ ਪੰਡਿਤ ਹਨ। ਹੁਣੇ ਕੋ ਇਸ ਮਹਿਸੂਸ ਥਿਆ ਬਾਲ ਦੇ ਜਾਵਣ ਤੇ ਕਿ ਅਭੋਕਤ ਮੂਲ ਨਕਸ਼ਤਰ ਵਿਚ ਪੈਦਾ ਹੋਏ ਹੀ ਪੁੱਤਰ ਕੋ ਕਦੋ ਏਥਾ ਨਾ ਥਿਵੇ ਕਿ ਅੱਗੋ ਚਲ ਕੇ ਉਹ ਪਰਿਵਾਰ ਕਿਤੇ ਅਮੰਗਲਕਾਰੀ ਨਿਕਲ ਆਵੇ। ਹੀ ਆਸ਼ੰਕਾ ਦੇ ਕਾਰਨ ਹੁਣੇ ਆਪਣੇ ਬਾਲ ਦਾ ਮੂੰਹ ਤੱਕ ਨਾ ਡੇਠਾ ਔਰ ਹੁਣੇ ਦੀ ਕੁਆਰ ਜਿਹੜੀ ਬਾਲ ਦੀ ਮਾਂ ਘਬਰਾ ਗਈ। ਨਿੱਕੀ ਜੀ ਬਾਲ ਦੀ ਮਾਂ ਡਰ ਗਈ। ਹੁਣ ਆਪਣੇ ਸੇਵਿਕਾ ਚੁਨੀਆ ਦੀ ਗੋਦੀ ਵਿਚ ਹੀ ਬਾਲ ਕੋ ਦੇ ਦਿੱਤਾ, ਕਾਫੀ ਰਕਮ ਵੀ ਦੇ ਦਿੱਤੀ ਤੇ ਹੁਣ ਕੋ ਆਪਣੇ ਘਰ ਭੇਜ ਦਿੱਤਾ। ਇਹ ਆਖੇ ਕਿ ਅੱਜ ਦੇ ਬਾਅਦ ਹੀ ਦਾ ਪਾਲਣ ਪੋਸ਼ਣ ਹੀ ਦੀ ਦੇਖਭਾਲ ਤੈਅ ਕਰਨੀ ਹੈ। ਅਗਲੇ ਹੀ ਦਿਹਾੜੇ ਮਾਂ ਹੁਲਸੀ ਆਪਣੇ ਪੁੱਤਰ ਦੇ ਵਿਛੋਹ ਵਿਚ ਗੁਰਲੋਕ ਵਾਸ ਚਲੇ ਗਏ, ਸੁਰਗ ਸੁਧਾਰ ਗਏ। ਚੁਨੀਆ ਨੇ ਨਿੱਕੇ ਬਾਲ ਦੀ ਦੇਖਭਾਲ ਬਹੁਤ ਪਿਆਰ ਨਾਲ ਕੀਤੀ, ਪੂਰਾ ਲਾਡ ਲੜਾਇਆ, ਪੂਰਾ ਦੁਲਾਰ ਕੀਤਾ ਤਾ। ਲੇਕਿਨ ਪਰਮਾਤਮਾ ਨੇ ਕੁਝ ਬਿਆ ਸੋਚਿਆ ਵਾਹੀ। ਲਗਭਗ 5.5 ਸਾਲ ਦੇ ਗੁਜ਼ਰਦੇ ਗੁਜ਼ਰਦੇ ਉਹ ਵੀ ਗੋਲੋਕ ਵਾਸ ਚਲੇ ਗਏ, ਹੁੰਦੀ ਵੀ ਮ੍ਰਿਤਯੂ ਥੀ ਗਏ। ਛੋਟਾ ਜਿਹਾ ਚੁਆਰ ਯਤੀਮ ਥੀ ਗਿਆ, ਮਾਂ ਪਿਓ ਪਹਿਲੇ ਕੋਈ ਨਾ ਪਾਲਣ ਵਾਲੀ ਹੁਣ ਚਲੀ ਗਈ। ਘਰ ਘਰ ਵਿਚੋਂ ਮੰਗ ਪਿੰਨ ਕੇ ਵੱਡਾ ਥੇਵਣ ਲੱਗਾ, ਇਸੇ ਗੁਜ਼ਾਰਾ ਕਰਨ ਲੱਗਾ, ਵਕਤ ਗੁਜ਼ਾਰਨ ਲੱਗਾ। ਹੁਣੇ ਜਾਣੇ ਚ ਰਾਮ ਸ਼ੈਲ ਜਗ੍ਹਾ ਤੇ ਰਮਣ ਵਾਲੇ ਸਵਾਮੀ ਨਰਹਰੀ ਨੰਦ ਉਠੇ ਪਹੁੰਚੇ, ਜਿਥਾ ਤੁਲਸੀਦਾਸ ਮੰਗਦਾ ਫਿਰਦਾ ਹੈ ਔਰ ਗੁਜ਼ਾਰਾ ਕਰਨਾ ਪਿਆ ਹੈ। ਹੁਣੇ ਦੀ ਨਜ਼ਰ ਤੁਲਸੀ ਦੇ ਪਈ, ਹੁਣੇ ਹੀ ਬਾਲ ਕੋ ਅਪਣਾ ਗਿੱਦਾ, ਹੁਣ ਨਵਾਂ ਨਾਂ ਰਾਮ ਬੋਲਾ ਰੱਖਿਆ। ਹੁਣੇ ਪਤਾ ਹੀ ਕੋਨੇ ਕਿ ਹਿੰਦਾ ਨਾਂ ਤੁਲਸੀਦਾਸ ਹੈ, ਰਾਮ ਬੋਲਾ ਰੱਖਿਆ ਔਰ ਆਪਣੇ ਨਾਲ ਰਾਮ ਸ਼ੈਲ ਘੇਨਗੇ। ਨਰਹਰੀ ਨੰਦ ਜੀ ਨੇ ਰਾਮ ਬੋਲਾ ਕੋ ਘੇਨ ਕੇ ਅਯੋਧਿਆ ਯਾਤਰਾ ਕੀਤੀ। ਉਥੇ ਹੀ ਹੁੰਦਾ ਯੱਗ ਪ੍ਰੇਤ ਸੰਸਕਾਰ ਕੀਤਾ ਗਿਆ। ਹੁਣ ਕੋ ਗਾਇਤਰੀ ਮੰਤਰ ਦੇਂਦੇ ਵੇ ਵਿਦਿਆ ਪ੍ਰਾਰੰਭ ਕੀਤੀ ਗਈ, ਯਾਨੀ ਹੁਣੇ ਕੋ ਵਿਦਿਆਰਥੀ ਬਣਾ ਦਿੱਤਾ ਗਿਆ। ਇਸ ਕਹਿ ਦਿੱਤਾ ਗਿਆ ਕਿ ਅੱਜ ਦੇ ਬਾਅਦ ਤੁਸਾਂ ਪਰਸੋ ਬਾਲ ਤੂੰ ਪੜਸੀ ਲਗਾਤਾਰ। ਵੈਸ਼ਨਵੀ ਦੇ 5 ਜਿਹੜੇ ਸੰਸਕਾਰ ਹੁੰਦੇ ਨੇ ਉਹ ਵੀ ਨਰਹਰਿ ਨੰਦ ਜੀ ਨੇ ਤੁਲਸੀਦਾਸ ਤੇ ਜਾਂ ਰਾਮ ਬੋਲਾ ਤੇ ਕੀਤੇ। ਉਹਦੇ ਬਾਅਦ ਵਿਧੀਵਤ ਯਾਨੀ ਤਰੀਕੇ ਨਾਲ ਜੀ ਆਸ਼ਰਮ ਵਿਚ ਜਾਂ ਗੁਰੂਕੁਲ ਵਿਚ ਹੋਣਾ ਚਾਹੀਦਾ ਹੈ। ਹੁਣੇ ਵਿਦਿਆ ਰਾਮ ਸ਼ੁਰੂ ਕਰ ਦਿੱਤਾ। ਨਰਹਰਿ ਮਹਾਰਾਜ ਨਾਲ ਤੁਲਸੀਦਾਸ ਹੁਣ ਵਿਦਿਆਰਥੀ ਕਾਲ ਵਿਚ ਸ਼ੁਕਰ ਖੇਤਰ ਦੇ ਸੋਰੋਂ ਜਗ੍ਹਾ ਤੇ ਪਹੁੰਚ ਗਏ। ਉਥੇ ਹੀ ਹੁਣੇ ਪਹਿਲੀ ਵੇਰੀ ਰਾਮ ਚਰਿਤ ਜਾਂ ਰਾਮ ਦੀ ਕਥਾ ਇਹ ਸੁਣਨ ਦਾ ਹੁਣੇ ਕੋ ਮੌਕਾ ਮਿਲਿਆ। ਹੁਣ ਪਹਿਲੇ ਹੁਣੇ ਕੋ ਰਾਮ ਚਰਿਤ ਦੇ ਬਾਰੇ ਕੋਈ ਜਾਣ ਕੋ ਨਾ ਹੀ। ਸੋਰੋਂ ਵਿਚ ਕੁਝ ਵਕਤ ਰਮਣ ਦੇ ਬਾਅਦ ਇਹਨੂੰ ਕਾਸ਼ੀ ਹੈ, ਇੱਥੇ ਸ਼ੇਸ਼ ਸਨਾਤਨ ਜੀ ਦਾ ਆਸ਼ਰਮ ਚੱਲਦਾ ਪਿਆ ਹੈ। ਨਰੇ ਨੰਦ ਜੀ ਕੇ ਸਨਾਤਨ ਜੀ ਕੋ ਮਿਲੇ, ਉਹਨੇ ਆਸ਼ਰਮ ਗਏ ਔਰ ਤੁਲਸੀ ਦਾਸ ਕੋ ਉੱਥੇ ਦਾਖਲ ਕਰਾ ਦਿੱਤਾ। ਨਾਰਾਇਣ ਜੀ ਵਾਪਸ ਰਾਮਸ਼ਹਿਰ ਚਲੇ ਗਏ ਔਰ ਤੁਲਸੀ ਦਾਸ ਉੱਥੇ ਲਗਾਤਾਰ ਪੜ੍ਹਾਈ ਕਰਨ ਲੱਗੇ। ਸੋਲਾਂ ਵਿਚ ਕੁਝ ਵਕਤ ਰਮਨ ਦੇ ਬਾਅਦ ਇਹ ਦੋਵੇਂ ਕਾਸ਼ੀ ਆਏ, ਉੱਥੇ ਸ਼ੇਰ ਸਰਦਾਨ ਜੀ ਕਹਿੰਦੇ ਪੜ੍ਹਦੇ ਪਏ ਹਨ ਹੀ ਗੁਰੂਕੁਲ ਜਾਂ ਆਸ਼ਰਮ ਵਿਚ। ਤੁਲਸੀ ਦਾਸ 15 ਸਾਲ ਤੱਕ ਲਗਾਤਾਰ ਪੜ੍ਹਾਈ ਕਰਦੇ ਰਹਿ ਗਏ। ਹੁਣ ਵੇਦਾਂਗ ਵੇਦਾਂਤ ਆਦਿ ਸਾਰੇ ਗ੍ਰੰਥੇ ਦਾ ਅਧਿਐਨ ਕੀਤਾ। ਪੜ੍ਹਾਈ ਕਰਨ ਦੇ ਬਾਅਦ ਜਿਹੜੇ ਸ਼ੇਰ ਸਰਦਾਨ ਜੀ ਨੇ ਆਖਿਆ ਕਿ ਜੋ ਕੁਝ ਮੈਂ ਪੜ੍ਹਾ ਸਕਦਾ ਹਾਂ ਪੜ੍ਹਾ ਦਿੱਤੇ, ਹੁਣ ਤੁਸਾਂ ਆਪਣੇ ਘਰ ਵੰਜੋ। ਪੜ੍ਹਾਈ ਕਰਨ ਦੇ ਬਾਅਦ ਤੁਲਸੀ ਦਾਸ ਆਪਣੇ ਪੈਤ੍ਰਿਕ ਗਾਂਵ ਵਿਚ ਪਹੁੰਚ ਗਏ ਜਿੱਥੇ ਉਹਨਾਂ ਦਾ ਜਨਮ ਥਿਆ ਹੈ। ਪਰਿਵਾਰ ਦਾ ਤਾਂ ਕੋਈ ਪਤਾ ਹੀ ਨਹੀਂ ਲੱਗਾ ਕਿਉਂਕਿ ਸਾਰੇ ਬੰਦੇ ਸਵਰਗ ਸਿਧਾਰ ਚੁੱਕੇ ਹਨ। ਸਾਰੇ ਜਾਣੇ ਗੋਲੋਕ ਵਾਸੀ ਥੀਵਾਂ ਦੇ ਕਾਰਨ ਤੁਲਸੀ ਦਾਸ ਨੇ ਵੱਡੇ ਵਡੇਰੇ ਦੇ ਆਖੇ ਤੇ ਹੁਣੇ ਸਾਰੇ ਪਿਤਰੇ ਦਾ ਸ਼ਰਾਧ ਕੀਤਾ ਔਰ ਉਹਦੇ ਬਾਅਦ ਉੱਥੇ ਰਮਣ ਲੱਗ ਪਏ। ਹਰ ਦਿਹਾੜੇ ਰਾਮ ਕਥਾ ਸੁਣਾਉਂਦੇ ਹਨ, ਲੋਕ ਦਾਨ ਦਕਸ਼ਿਣਾ ਵਿਚ ਕੁਝ ਨਾ ਕੁਝ ਦੇ ਲੈਂਦੇ ਹਨ। ਇਸ ਤਰ੍ਹਾਂ ਉਹਨਾਂ ਦਾ ਗੁਜ਼ਾਰਾ ਥਿਆਉਣ ਲੱਗ ਗਿਆ। ਗਾਂਵ ਦੇ ਵੱਡੇ ਵਡੇਰੇ ਨੇ ਸਲਾਹ ਕਰਕੇ ਉਹਨੇ ਕੋ ਸਮਝਾਇਆ ਔਰ ਹੁਣ ਇਲਾਕੇ ਦੀ ਬਹੁਤ ਸੋਹਣੀ ਲੇਕਿਨ ਥੋੜੀ ਪੜ੍ਹੀ ਲਿਖੀ ਰਤਨਾਵਲੀ ਨਾਲ ਹੁਣੇ ਦੀ ਸ਼ਾਦੀ ਸੀ ਗਈ। ਉਹ ਆਪਣੀ ਕੁਆਰ ਦੇ ਪ੍ਰੇਮ ਵਿਚ ਇਤੀ ਮਤਵਾਲੇ ਸੀਗੇ, ਇਹ ਦੀਵਾਨੇ ਸੀਗੇ ਕਿ ਲੋਕ ਮਰਿਆਦਾ ਦੀ ਵੀ ਕੋਈ ਪਰਵਾਹ ਨਾ ਕਰੀ, ਹੁੰਦੇ ਪਿੱਛੋਂ ਆਪਣੇ ਸਸੁਰਾਲ ਵਿਚ ਪਹੁੰਚ ਗਏ। ਇੱਕ ਜਾਣੇ ਵੀ ਇਕੱਲੇ ਨਾਰੇ ਕੁਆਰ ਕੋਈ ਸ਼ਰਮ ਆਈ, ਗੁੱਸਾ ਵੀ ਆਇਆ ਕਿ ਇਹਦਾ ਵੀ ਕਿਆ ਖੋਟ ਹੈ ਕਿ ਮੇਰੇ ਬਿਨਾ ਹੈ ਜਾਇਆ ਨਹੀਂ ਰਹਿ ਸਕਦਾ ਔਰ ਵੱਡੇ ਵਡੇਰੇ ਦੀ ਸਮਾਜ ਦੀ ਕਹਿੰਦੀ ਕੋਈ ਚਿੰਤਾ ਨਹੀਂ ਕਰਦਾ। ਹੁਣ ਵਕਤ ਰਤਨਾਵਲੀ ਨੇ ਆਪਣੇ ਘੋਟ ਕੋ ਜੋ ਕੁਝ ਆਖਿਆ ਉਸ ਪੂਰੀ 4 ਪੰਕਤੀਆਂ ਤੁਲਸੀ ਦਾਸ ਜੀ ਨੇ ਆਪਣੀ ਰਚਨਾ ਵਿਚ ਲਿਖਿਆ।

ਆਵਾਜ਼ ਵਿੱਚ ਸੁਣਦੇ ਪਏ ਹਵੇ। ਹੁਣ ਮੈਂ ਤੁਹਾਨੂੰ ਪੁੱਛਣ ਵੈਂਦੀ ਹਾਂ ਇੱਕ ਬੜਾ ਬਹੁਤ ਵਧੀਆ ਸਰਾਇਕੀ ਗੀਤ। ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ, ਦਿਲ ਵਾਜਾ ਮਾਰਦਾ, ਆਜਾ ਪਰਦੇਸੀਆ ਵਾਸਤਾ ਹੀ ਪਿਆਰ ਦਾ।

ਅੱਜ ਦੇ ਜੋ ਸਿਲਸਿਲੇ ਅਸੀਂ ਤੁਹਾਡੀ ਨਜ਼ਰ ਕਰਾਂਗੇ ਉਹਨਾਂ ਦੇ ਵਿੱਚ ਸ਼ਾਮਲ ਹੈ ਪ੍ਰੋਗਰਾਮ ਅੱਜ ਦੀ ਗੱਲ। 5:40 ਦੀ ਸੁਖਨ ਦੇ ਵਾਰਿਸ ਜਿਸ ਵਿਚ ਤੁਸੀਂ ਸੁਣੋਗੇ ਕਵਿਤਾ ਪਾਠ ਦੇਸ਼ ਪ੍ਰੇਮ ਕੁੰਦਨ ਲਾਲ ਪੱਟੀ ਕੋਲੋਂ। ਕਹਾਣੀ ਹੋਏਗੀ ਬੋਣਾ ਜਿਸ ਨੂੰ ਪੇਸ਼ ਕਰਨਗੇ ਪਿੰਦਰਪਾਲ। 6:10 ਤੇ ਇੱਕ ਗੁਲਕਾਰ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਗਾਇਕਾ ਸਰਬਜੀਤ ਕੌਰ ਦੇ ਗੀਤ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਗੱਲ ਦੇ ਨਾਲ। ਅੱਜ ਦੀ ਗੱਲ ਦੀ ਜੇ ਮੈਂ ਗੱਲ ਕਰਾਂ ਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਸਾਡੇ ਪ੍ਰੋਗਰਾਮਾਂ ਦੇ ਵਿਚ ਅਸੀਂ ਅਕਸਰ ਗੱਲ ਕਰਦੇ ਹਾਂ ਇਸ ਮੌਸਮ ਦੀ। ਇਹ ਮੌਸਮ ਬਹੁਤ ਖੂਬਸੂਰਤ ਹੈ। ਇਹ ਮੌਸਮ ਹੈ ਸਾਉਣ ਦੇ ਮਹੀਨੇ ਦਾ।

ਬਸ ਕੁਛ ਏਦਾਂ ਦੇ ਅਹਿਸਾਸ ਹੁੰਦੇ ਨੇ ਇਸ ਮਹੀਨੇ ਦੇ ਵਿਚ ਵੀ। ਸਾਲ ਦੇ 12 ਮਹੀਨਿਆਂ ਦੇ ਵਿਚ ਜੇ ਅਸੀਂ ਰਾਜੇ ਦੀ ਗੱਲ ਕਰੀਏ ਤਾਂ ਸਿਰਫ ਸੌਣ ਦਾ ਮਹੀਨਾ, ਕਿਉਂਕਿ ਇੰਨਾ ਖੂਬਸੂਰਤ, ਹਰ ਪਾਸੇ ਹਰਿਆਲੀ ਹਰਿਆਲੀ, ਹਰ ਪਾਸੇ ਖੁਸ਼ਹਾਲੀ। ਜਿਵੇਂ ਨਾ ਪੱਤਿਆਂ ਨੂੰ ਮੀਂਹ ਧੋਂਦਾ, ਬਿਲਕੁਲ ਉਸੇ ਤਰੀਕੇ ਦੇ ਨਾਲ ਸਾਡੇ ਮਨ ਦੇ ਵਿਚ ਵੀ ਇਕ ਬੜੀ ਨਵੀਂ ਆਸ ਫੁੱਟਦੀ ਹੈ। ਅਸੀਂ ਵੀ ਇਸ ਸੌਣ ਦੇ ਮਹੀਨੇ ਦੇ ਵਿਚ ਖਿੜ ਖਿੜ ਜਾਂਦੇ ਹਾਂ। ਤੁਸੀਂ ਜੇ ਆਪਣੇ ਮੂਡ ਸਵਿੰਗਸ ਦੀ ਵੀ ਗੱਲ ਕਰੋ ਨਾ, ਤੇ ਤੁਹਾਡਾ ਮੂਡ ਜਿਹੜਾ ਆ ਉਹ ਬਹੁਤ ਵਧੀਆ ਹੋ ਜਾਂਦਾ ਹੈ ਸੌਣ ਦੇ ਮਹੀਨੇ ਦੇ ਨਾਲ। ਸੌਣ ਦਾ ਮਹੀਨਾ ਯਾਨੀ ਸੰਧਾਰਾ, ਪੇਕੇ ਘਰ ਜਾਣ ਦਾ ਚਾਹ ਪੀਰ ਸੰਧਾਰਾ ਲੈ ਕੇ ਆਏਗਾ। ਇਸ ਮਹੀਨੇ ਦੇ ਵਿਚ ਹੀ ਬਹੁਤ ਸਾਰੇ ਤਿਉਹਾਰ ਵੀ ਆਉਂਦੇ ਨੇ। ਤੀਆਂ ਦਾ ਤਿਉਹਾਰ ਜੋ ਕਿ ਸਪੈਸ਼ਲੀ ਔਰਤਾਂ ਲਈ ਹੈ। ਜਿਸ ਦਿਨ ਨੂੰ, ਇਸ ਮਹੀਨੇ ਨੂੰ ਅਸੀਂ ਸਿਰਫ ਤੇ ਸਿਰਫ ਔਰਤਾਂ ਲਈ ਰਿਜ਼ਰਵ ਕਹਿ ਦਈਏ ਤੇ ਸ਼ਾਇਦ ਗਲਤ ਨਹੀਂ ਹੋਏਗਾ, ਕਿਉਂਕਿ ਸਾਡੇ ਪੰਜਾਬ ਦੇ ਵਿਚ ਇਸਦਾ ਇਸੇ ਤਰ੍ਹਾਂ ਦਾ ਹੀ ਪ੍ਰਭਾਵ ਹੈ। ਕੁਦਰਤ ਇਕ ਤਾਂ ਬਹੁਤ ਸੋਹਣੀ ਹੋ ਜਾਂਦੀ ਹੈ, ਸਾਰੇ ਪਾਸੇ ਹਰਿਆਲੀ ਹਰਿਆਲੀ। ਗਰਮੀ ਦੇ ਨਾਲ ਜਿਹੜੇ ਬੂਟੇ ਸੁੱਕ ਚੁੱਕੇ ਸੀ ਨਾ, ਉਹ ਇਕਦਮ ਹਰੇ ਹੋ ਗਏ। ਇਸੇ ਕਰਕੇ ਤਾਂ ਕਹਿੰਦੇ ਨੇ ਵੀ ਇਸ ਮਹੀਨੇ ਦੇ ਵਿਚ ਹੀ ਬੂਟੇ ਲਾਉਣੇ ਚਾਹੀਦੇ ਆ। ਰੁੱਖ ਜਿਹੜੇ ਨੇ ਉਹ ਹੋਰ ਵੀ ਜ਼ਿਆਦਾ ਵੱਧਦੇ ਫੁੱਲਦੇ ਨੇ, ਹਰਿਆਲੀ ਆਪਣੇ ਪੂਰੇ ਜੋਬਣ ਤੇ ਹੁੰਦੀ ਹੈ। ਜਿੱਥੇ ਝੋਨੇ ਦੀ ਫਸਲ ਤੁਸੀਂ ਦੇਖ ਰਹੇ ਹੋਵੋਗੇ ਵੀ ਕਿੰਨੀ ਸੋਹਣੀ ਲੱਗ ਰਹੀ ਹੈ, ਉੱਥੇ ਹੀ ਨਹਿਰਾਂ ਤਲਾਬਾਂ ਦਰਿਆਵਾਂ ਦੇ ਵਿਚ ਪਾਣੀ ਜਿਹੜਾ ਵੱਧ ਗਿਆ। ਪਰ ਇਕ ਚੀਜ਼ ਜੋ ਮੇਰੀ ਤੁਹਾਡੀ ਸਾਰਿਆਂ ਦੀ ਫੇਵਰੇਟ ਹੈ, ਉਹ ਹੈ ਛੱਲੀ, ਹੈ ਨਾ। ਭੁੰਨੀ ਹੋਈ ਛੱਲੀ ਸਾਨੂੰ ਇਸ ਮੌਸਮ ਦੇ ਵਿਚ, ਸਪੈਸ਼ਲੀ ਇਕ ਪਾਸੇ ਮੀਂਹ ਪੈਂਦਾ ਹੋਵੇ, ਦੂਜੇ ਪਾਸੇ ਕਰੇਵਿੰਗ ਹੁੰਦੀ ਹੈ ਪਕੌੜਿਆਂ ਦੀ, ਹੈ ਨਾ, ਖਾਣ ਪੀਣ ਦੀਆਂ ਜੇ ਗੱਲਾਂ ਕਰਾਂ ਮੈਂ। ਔਰ ਇਹਦੇ ਨਾਲ ਨਾਲ ਸਾਨੂੰ ਇਹ ਕਰੇਵਿੰਗ ਹੁੰਦੀ ਹੈ ਕਿ ਅਸੀਂ ਖੀਰ ਮਾਲਪੁੜੇ ਜ਼ਰੂਰ ਖਾਈਏ। ਤੇ ਇੱਕ ਹੋਰ ਚੀਜ਼ ਜਿਹੜੀ ਕਿ ਛੱਲੀ, ਇਹ ਬਹੁਤ ਲੋਕਾਂ ਨੂੰ ਪਸੰਦ ਹੈ। ਵੈਸੇ ਕਹਿੰਦੇ

ਨੇ ਵੀ ਸਾਉਣ ਦੇ ਮਹੀਨੇ ਦੇ ਵਿਚ ਨਾ ਤੁਸੀਂ ਕੜੀ ਨਾ ਖਾਇਆ ਕਰੋ, ਓਹਦੇ ਪਿੱਛੇ ਰੀਜ਼ਨ ਹੈ, ਇੱਕ ਸਾਇੰਟਿਫਿਕ ਰੀਜ਼ਨ ਹੈ ਇਹਦਾ, ਕੋਈ ਓਦਾਂ ਨੀ। ਬਹੁਤ ਸਾਰੇ ਲੋਕ ਨਹੀਂ ਵੀ ਖਾਂਦੇ, ਬਹੁਤ ਸਾਰੇ ਲੋਕ ਕਿਉਂਕਿ ਗੁੱਗੇ ਦਾ ਪੂਜਨ ਵੀ ਹੁੰਦਾ, ਇਸ ਕਰਕੇ ਲੋਕ ਨਿਊਡਲਸ ਨੀ ਖਾਂਦੇ ਜਾਂ ਸੇਵੀਆਂ ਨੀ ਖਾਂਦੇ, ਪੂਜੀਆਂ ਜਾਂਦੀਆਂ ਪੂਰਾ ਮਹੀਨਾ। ਕਈ ਲੋਕ ਇਸ ਤਰ੍ਹਾਂ ਦਾ ਵੀ ਸਾਡੇ ਪੰਜਾਬ ਦੇ ਵਿਚ, ਕਈ ਗੋਤਾਂ ਦੇ ਵਿਚ, ਕਈ ਸ਼ਹਿਰਾਂ ਦੇ ਵਿਚ, ਕਈ ਪਿੰਡਾਂ ਦੇ ਵਿਚ ਇਸ ਤਰ੍ਹਾਂ ਦਾ ਰਿਵਾਜ ਮਨਾਇਆ ਜਾਂਦਾ। ਔਰ ਕੜੀ ਸਪੈਸ਼ਲੀ ਇਸ ਕਰਕੇ ਵੀ ਮਨਾ ਕੀਤੀ ਜਾਂਦੀ ਹੈ ਕਿਉਂਕਿ ਇਸ ਮਹੀਨੇ ਦੇ ਵਿਚ ਰੇਸ਼ਾ ਜਿਹੜੀ ਹੈ ਨਾ ਉਹ ਬਹੁਤ ਜਲਦੀ ਲੋਕਾਂ ਨੂੰ ਹੋ ਜਾਂਦੀ ਹੈ। ਇਹ ਮੌਸਮ ਹੈ ਹੀ ਇਹੋ ਜਿਹਾ। ਬਾਕੀ ਖੇਤੀਬਾੜੀ ਦੀ ਗੱਲ ਕਰੀਏ ਤੇ ਇਹੀ ਤਾਂ ਮੌਸਮ ਹੈ ਜਿਹੜਾ ਆਪਾਂ ਕਹਿੰਦੇ ਨਾ ਵੀ ਤੁਸੀਂ ਕੋਈ ਬੂਟਾ ਲਾਉਂਦੇ ਹੋ ਤੇ ਉਹ ਬੂਟੇ ਨੂੰ ਤੁਸੀਂ ਥੋੜੀ ਦੇਰ ਲਈ ਛੱਡ ਦਿਓ ਔਰ ਉਹਨੂੰ ਸਪੈਸ਼ਲੀ ਇਸ ਮੌਸਮ ਵਿਚ ਤਾਂ ਲਾਓ ਕਿਉਂਕਿ ਪਹਿਲਾਂ ਉਹਦੀ ਕੇਅਰ ਦੀ ਲੋੜ ਹੁੰਦੀ ਹੈ ਔਰ ਉਹ ਕੇਅਰ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਇਸ ਮੀਂਹ ਦੇ ਨਾਲ ਪੂਰੀ ਹੋ ਜਾਂਦੀ ਹੈ। ਯਾਨੀ ਜੇ ਕੋਈ ਭੁੱਲ ਵੀ ਜਾਵੇ ਨਾ ਤੇ ਉਹ ਪੂਰਾ ਹੋ ਜਾਂਦਾ ਸਾਰਾ ਹਿਸਾਬ ਕਿਤਾਬ ਕਿਉਂਕਿ ਬਾਰਿਸ਼ ਦੇ ਪਾਣੀ ਦੇ ਨਾਲ ਉਹ ਆਪਣੇ ਆਪ ਬਹੁਤ ਸੋਹਣੇ ਹੋ ਜਾਂਦੇ ਆ ਬੂਟੇ। ਹਾਂ ਉਹ ਗੱਲ ਵੱਖਰੀ ਹੈ ਕਿ ਕੋਈ ਮੇਰੇ ਵਰਗਾ ਪਾਣੀ ਮੀਂਹ ਪੈਂਦੇ ਦੇ ਵਿਚ ਦੇ ਰਿਹਾ ਹੋਵੇ ਬੂਟਿਆਂ ਨੂੰ, ਉਹ ਕੋਈ ਜ਼ਿਆਦਾ ਹੀ ਕੇਅਰਿੰਗ ਹੋ ਸਕਦਾ। ਪਰ ਉਹ ਕਹਿੰਦੇ ਨੇ ਨਾ ਕਿ ਜ਼ਿਆਦਾ ਪਾਣੀ ਦੇਣਾ ਵੀ ਬੂਟਿਆਂ ਨੂੰ ਮਾਰ ਸਕਦਾ, ਇਸੇ ਤਰ੍ਹਾਂ ਹੀ ਓਵਰ ਕੇਅਰ ਜਿਹੜੀ ਹੈ ਇਹ ਵੀ ਕਿਸੇ ਰੀਲ ਦੇ ਵਿਚ ਹੀ ਮੈਂ ਦੇਖਿਆ ਸੀਗਾ। ਔਰ ਇੱਕ ਗੱਲ ਹੋਰ ਹੈ ਕਿ ਜਿਹੜੀ ਸਾਡੀ ਇੰਡੀਅਨ ਲੇਡੀਜ਼, ਸਾਡੀਆਂ ਪੰਜਾਬੀ ਲੇਡੀਜ਼, ਕਿਉਂਕਿ ਸਾਡਾ ਹੀ ਇਹ ਦਿਨ ਹੈ ਔਰ ਸਾਨੂੰ ਹੀ ਇਹ ਪਸੰਦ ਹੈ ਔਰ ਇਹ ਹੋਣਾ ਵੀ ਚਾਹੀਦਾ। ਰੀਜ਼ਨ ਇਹ ਹੈ ਕਿ ਸਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ, ਜਿਵੇਂ ਕਿ ਇਸ ਗਾਣੇ ਦੇ ਵਿਚ ਵੀ ਇਸੇ ਚੀਜ਼ ਦਾ ਜ਼ਿਕਰ ਹੈ, ਯਾਨੀ ਕਿ ਤੀਆਂ ਦੇ ਮੇਲੇ ਦਾ।

ਬੜਾ ਹੀ ਪਿਆਰਾ ਸਿਲਸਿਲਾ ਇਸ ਮਹੀਨੇ ਦੇ ਵਿਚ ਭੈਣਾਂ ਨੂੰ ਇਹ ਚਾਹ ਹੁੰਦਾ ਕਿ ਉਹ ਆਪਣੇ ਪੇਕੇ ਜ਼ਰੂਰ ਜਾਣਗੀਆਂ ਪੇਕੇ ਜਾਣਗੀਆਂ ਤੇ ਜਿੰਨੀਆਂ ਵੀ ਪਿੰਡ ਦੀਆਂ ਕੁੜੀਆਂ ਹੁੰਦੀਆਂ ਨੇ ਸਾਰੀਆਂ ਰਲ ਮਿਲ ਕੇ ਖੁਸ਼ੀਆਂ ਮਨਾਉਂਦੀਆਂ ਨੇ ਹੈਨਾ ਸ਼ਹਿਰਾਂ ਦੀ ਰੌਣਕ ਵੱਖਰੀ ਹੈ ਪਿੰਡਾਂ ਦੀ ਰੌਣਕ ਵੱਖਰੀ ਹੈ ਆਪਸੀ ਮੇਲ ਮਿਲਾਪ ਹੈ ਔਰ ਪਰਿਵਾਰ ਰਿਸ਼ਤੇਦਾਰ ਖਾਸ ਤੌਰ ਤੇ ਔਰਤਾਂ ਇਕੱਠੀਆਂ ਹੁੰਦੀਆਂ ਨੇ ਤੀਆਂ ਦਾ ਤਿਉਹਾਰ ਮਨਾਉਂਦੀਆਂ ਨੇ ਇਸ ਤੀਆਂ ਦੇ ਵਿਚ ਕਿੱਥੇ ਪੀਂਗਾਂ ਝੂਟਦੀਆਂ ਨੇ ਔਰ ਪਹਿਲੇ ਜ਼ਮਾਨੇ ਦੀ ਜੇ ਮੈਂ ਗੱਲ ਕਰਾਂ ਤਾਂ ਉਹੀ ਪੀਂਗਾਂ ਤੇ ਉਹੀ ਇਕੱਠੀਆਂ ਨੇ ਹੋ ਕੇ ਜਦੋਂ ਚਰਖੇ

0: ਇਕੱਤ ਨੇ ਹੈ ਨਾ, ਬਹੁਤ ਹੀ ਵਧੀਆ ਲੱਗਦਾ ਹੁੰਦਾ ਸੀ ਉਹ ਜ਼ਮਾਨਾ। ਲੇਕਿਨ ਅੱਜ ਦੀ ਗੱਲ ਕਰਾਂ ਤੇ ਅੱਜ ਦਾ ਦੌਰ ਬਦਲ ਗਿਆ। ਅੱਜ ਦੇ ਦੌਰ ਦੇ ਵਿਚ ਤੁਸੀਂ ਇਸ ਤੀਆਂ ਦੇ ਈਵੈਂਟ ਨੂੰ ਹੋਟਲ ਦੇ ਵਿਚ ਜਾ ਕੇ ਮਨਾਉਂਦੇ ਹੋ। ਉੱਥੇ ਜਾ ਕੇ ਕੋਈ ਰੇਡੀਓ ਦਾ ਕੋਈ ਬੰਦਾ ਤੁਹਾਨੂੰ ਭਾਵੇਂ ਦੱਸ ਦੇਗਾ ਵੀ ਇਹ ਹੁੰਦਾ ਜੀ ਸਾਡੇ ਤੀਆਂ ਦੇ ਤਿਉਹਾਰ ਦੇ ਵਿਚ, ਲੇਕਿਨ ਉੱਥੇ ਨਾਰਮਲੀ ਪੰਜਾਬੀ ਗਾਣਿਆਂ ਦੇ ਉਪਰ ਗਿੱਧਾ ਪਾਇਆ ਜਾਂਦਾ, ਉੱਥੇ ਹੀ ਡਾਂਸ ਕਰ ਲੈਂਦੀਆਂ ਨੇ, ਉੱਥੇ ਹੀ ਉਹ ਰੈਂਪ ਵਾਕ ਵੀ ਕਰ ਲੈਂਦੀਆਂ ਨੇ। ਮਾਫ ਕਰਨਾ, ਲੇਕਿਨ ਇਸ ਦੁਨਿਆਵੀ ਜਿਹੜਾ ਸਾਡਾ ਇਸ ਵੇਲੇ ਜਿਸ ਤਰੀਕੇ ਨਾਲ ਅਸੀਂ ਬਾਜ਼ਾਰੀ ਹੋ ਗਏ ਨਾ, ਹਰੇਕ ਈਵੈਂਟ ਨੂੰ ਹਰੇਕ ਚੀਜ਼ ਨੂੰ ਅਸੀਂ ਬਾਜ਼ਾਰੀ ਕਰ ਲਿਆ, ਉਹ ਚੀਜ਼ ਸਹੀ ਨਹੀਂ ਹੈ। ਸਾਉਣ ਮਹੀਨਾ ਸਾਨੂੰ ਇਹ ਦੱਸਦਾ ਹੈ ਕਿ ਤੁਹਾਡੇ ਮਨ ਦੀ ਮਿੱਟੀ ਦੇ ਉੱਪਰ ਜਦ ਪੈਂਦੀ ਹੈ ਨਾ ਉਹ ਫਹਾਰ, ਜਦੋਂ ਉਹ ਮੀਂਹ ਪੈਂਦਾ ਆ ਤਾਂ ਇੱਕ ਖੁਸ਼ਬੂ ਨਿਕਲਦੀ ਹੈ ਸੋਹਣੀ ਜੀ। ਉਸੇ ਤਰੀਕੇ ਦੇ ਨਾਲ ਹੀ ਇਸ ਮੌਸਮ ਦੇ ਵਿਚ ਜਦੋਂ ਅਸੀਂ ਸਾਰੇ ਜਾਣੇ ਤਪਦੀ ਹੋਈ ਇਸ ਧਰਤੀ ਦੇ ਉੱਪਰ ਜਦੋਂ ਬੂੰਦਾਂ ਪੈਂਦੀਆਂ ਨੇ, ਮਨ ਦੀ ਤਪਦੀ ਹੋਈ ਧਰਤੀ ਦੇ ਉੱਪਰ ਵੀ ਜਦੋਂ ਠੰਡਕ ਪੈਂਦੀ ਹੈ ਕਿਸੇ ਦੇ ਪਿਆਰੇ ਜੇ ਬੋਲਾਂ ਦੇ ਨਾਲ, ਤੇ ਉਹ ਚੰਗਾ ਲੱਗਦਾ। ਮਾਹੀ ਦੀ ਉਡੀਕ ਵੀ ਹੁੰਦੀ ਹੈ ਵੀ ਹੁਣ ਮੈਂ ਪੇਕੇ ਘਰ ਆਈ ਹਾਂ ਤਾਂ ਮੈਨੂੰ ਲੈਣ ਵੀ ਆਏਗਾ। ਵੀਰੇ ਦੀ ਉਡੀਕ ਵੀ ਹੁੰਦੀ ਹੈ ਕਿ ਮੇਰੇ ਲਈ ਸੰਧਾਰਾ ਲੈ ਕੇ ਆਏਗਾ। ਤੇ ਜੇ ਮੈਂ ਇਸ ਤੀਆਂ ਦੇ ਤਿਉਹਾਰ ਨੂੰ ਸਿਰਫ ਤੇ ਸਿਰਫ ਔਰਤਾਂ ਲਈ ਕਹਿ ਦਵਾਂ ਰਿਜ਼ਰਵ ਤਾਂ ਸ਼ਾਇਦ ਗਲਤ ਨਹੀਂ ਹੋਏਗਾ ਵਾਕਈ, ਕਿਉਂਕਿ ਬਹੁਤ ਸਾਰੇ ਸਾਡੇ ਤਿਉਹਾਰ ਨੇ, ਬਹੁਤ ਸਾਰੇ ਤਿੱਥ ਨੇ, ਬਹੁਤ ਸਾਰੇ ਮਹੀਨੇ ਨੇ। ਲੇਕਿਨ ਇਹ ਖਾਸ ਤੌਰ ਤੇ ਮਹੀਨਾ, ਕਿਉਂਕਿ ਇਸ ਤੋਂ ਬਾਅਦ ਫਿਰ ਤੋਂ ਜਦੋਂ ਭਾਦਰੋਂ ਆਉਣਾ ਆ ਤੇ ਫਿਰ ਰੱਖੜੀ ਵੀ ਆਉਣੀ ਹੈ। ਪਰ ਇਹ ਜਿਹੜਾ ਮਹੀਨਾ ਇਹਦਾ ਮਾਇਥੋਲੋਜੀਕਲ ਇਫੈਕਟ ਵੀ ਹੈ, ਕਿਉਂਕਿ ਭਗਵਾਨ ਸ਼ਿਵ ਦੇ ਨਾਲ ਇਹਨੂੰ ਰਿਲੇਟਡ ਕਿਹਾ ਜਾਂਦਾ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਉਹਨਾਂ ਦਾ ਮਾਂ ਪਾਰਵਤੀ ਦੇ ਨਾਲ ਜੋ ਪਿਆਰ ਸੀ ਉਹ ਵੀ ਦੱਸਿਆ ਜਾਂਦਾ। ਪਰ ਉਧਰ ਅਸੀਂ ਹਰੀਆਂ ਚੂੜੀਆਂ ਦਾ ਜ਼ਿਕਰ ਕਿਵੇਂ ਭੁੱਲ ਸਕਦੇ ਹਾਂ। ਖੈਰ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਇਸ ਬਾਰੇ ਹੋਰ ਵੀ ਚਾਨਣਾ ਪਾਵਾਂ, ਕਿਉਂਕਿ ਸਾਡਾ ਅਗਲਾ ਸਿਲਸਿਲਾ ਸੁਖਨ ਦੇ ਵਾਰਿਸ, ਜਿਹਦੇ ਵਿਚ ਤੁਸੀਂ ਸੁਣੋਗੇ ਕਵਿਤਾ ਪ੍ਰੇਮ ਕੁੰਦਨ ਲਾਲ ਭੱਟੀ ਹੋਰਾਂ ਦੀ ਆਵਾਜ਼ ਦੇ ਵਿਚ।
1: ਵਾਰਾਂ ਜਿਸ ਤੋਂ ਜਿੰਦ ਮੈਂ ਆਪਣੀ ਭਾਰਤ ਦੇਸ਼ ਪਿਆਰਾ ਹੈ, ਤੇਰੇ ਭਾਅ ਦਾ ਚੰਨ ਤੇ ਸੂਰਜ ਸਾਡੇ ਭਾਅ ਦਾ ਤਾਰਾ ਹੈ। ਸ਼ਾਨ ਹੈ ਜੱਗ ਵਿਚ ਬੜੀ ਨਿਰਾਲੀ, ਉੱਤਰ ਵਿਚ ਪਹਾੜਾਂ ਦੀ ਨਦੀਆਂ ਨੇ ਵੀ ਕਿਸਮਤ ਬਦਲੀ, ਮੰਜ਼ਰ ਅਤੇ ਉਜਾੜਾਂ ਦੀ ਜੇਠ ਹਾੜ ਦੀਆਂ ਧੁੱਪਾਂ ਇੱਥੇ ਪੋ ਮਾਘ ਦਾ ਠਾਰਾ ਹੈ। ਵਾਰਾਂ ਜਿਸ ਤੋਂ ਜਿੰਦ ਮੈਂ ਆਪਣੀ ਭਾਰਤ ਦੇਸ਼ ਪਿਆਰਾ ਹੈ। ਖਤਮ ਨਾ ਹੋਵੇ ਰੂਹ ਵਿਚ ਭਰਿਆ ਜੋ ਜਜ਼ਬਾ ਕੁਰਬਾਨੀ ਦਾ, ਧੁਨ ਨਾ ਲੱਭੇ ਜੱਗ ਵਿਚ ਕਿਧਰੇ ਇਸ ਦੀ ਟੌਰ ਰਵਾਨੀ ਦਾ। ਸ਼ਾਨ ਹਮੇਸ਼ਾ ਉੱਚੀ ਰੱਖਣੀ, ਹਰ ਹੀਲਾ ਹਰ ਚਾਰਾ ਹੈ। ਵਾਰਾਂ ਜਿਸ ਤੋਂ ਜਿੰਦ ਮੈਂ ਆਪਣੀ ਭਾਰਤ ਦੇਸ਼ ਪਿਆਰਾ ਹੈ। ਹਰ ਖੇਤਰ ਵਿਚ ਕਰੇ ਤਰੱਕੀ, ਛੁੰਦਾ ਰਹੇ ਉਚਾਈਆਂ ਨੂੰ, ਭਾਗ ਸਦਾ ਹੀ ਜਾਗੇ ਨਾਲੇ ਕਰਦਾ ਰਹੇ ਕਮਾਈਆਂ ਨੂੰ। ਪ੍ਰਤੀ ਦਸੂਹੇ ਵਾਲੇ ਲਿਖਿਆ ਵੱਖਰਾ ਅਤੇ ਨਿਆਰਾ ਹੈ। ਵਾਰਾਂ ਜਿਸ ਤੋਂ ਜਿੰਦ ਮੈਂ ਆਪਣੀ ਭਾਰਤ ਦੇਸ਼ ਪਿਆਰਾ ਹੈ। ਤੇਰੇ ਭਾਅ ਦਾ ਚੰਨ ਤੇ ਸੂਰਜ ਸਾਡੇ ਭਾਅ ਦਾ ਤਾਰਾ ਹੈ। ਦੂਸਰਾ ਮੇਰਾ ਦੇਸ਼ ਭਗਤੀ ਦਾ ਗੀਤ ਹੈ। ਵਿੱਚ ਦਿਲਾਂ ਦੇ ਭਰਕੇ ਬੈਠੇ ਜਜ਼ਬਾ ਹੈ ਕੁਰਬਾਨੀ ਦਾ, ਸੰਕਟ ਵੇਲੇ ਪ੍ਰਾਣ ਗਵਾਈਏ ਫਿਕਰ ਨਹੀਂ ਜ਼ਿੰਦਗਾਨੀ ਦਾ। ਦੁਸ਼ਮਣ ਤਾਈ ਮਾਰ ਮੁਕਾਉਣਾ ਵਿੱਚ ਮੈਦਾਨਾਂ ਲੜਦੇ ਹਾਂ, ਵਤਨ ਦੀ ਖਾਤਰ ਸੂਲੀ ਉੱਤੇ ਬਿਨਾਂ ਖੌਫ ਤੋਂ ਚੜ੍ਹਦੇ ਹਾਂ। ਵਾਂਗ ਤੂਫਾਨਾਂ ਭਿੜੀਏ ਆਪਾਂ, ਲੁੱਟੀਏ ਲੁਤਫ ਮੈਦਾਨੀ ਦਾ, ਵਿੱਚ ਦਿਲਾਂ ਦੇ ਭਰਕੇ ਬੈਠੇ ਜਜ਼ਬਾ ਹੈ ਕੁਰਬਾਨੀ ਦਾ। ਸਭ ਤੋਂ ਪਹਿਲਾਂ ਸ਼ਾਨ ਦੇਸ਼ ਦੀ, ਹੋਰ ਬਾਹਰ ਦੀਆਂ ਗੱਲਾਂ ਨੇ ਕੀ ਦੱਸੀਏ, ਹਰ ਖੇਤਰ ਵਿਚ ਮਾਰ ਲਈਆਂ ਕਈ ਮੱਲਾਂ ਨੇ। ਸੂਰਜ ਤਾਪ ਦੇ ਵਾਂਗੂ ਚੜ੍ਹਦਾ ਸਾਨੂੰ ਜੋਸ਼ ਜਵਾਨੀ ਦਾ, ਵਿਚ ਦਿਲਾਂ ਦੇ ਭਰਕੇ ਬੈਠੇ ਜਜ਼ਬਾ ਹੈ ਕੁਰਬਾਨੀ ਦਾ। ਕੌੜਾ ਬੋਲ ਨਾ ਨਿਕਲੇ ਸਾਥੋਂ, ਨਾ ਮੰਨਦੇ ਅਸੀਂ ਇਹਨਾਂ ਨੂੰ, ਨਾਲ ਪਸੀਨੇ ਸਿਜੀਏ ਆਪਾਂ ਪੱਥਰ ਰੇਤ ਜ਼ਮੀਨਾਂ ਨੂੰ। ਭੱਟੀ ਲਿਖਦਾ ਗੀਤ ਹੈ ਵੇਖੋ, ਹੱਥੀ ਪੈਨ ਹੈ ਕਾਨੀ ਦਾ, ਵਿਚ ਦਿਲਾਂ ਦੇ ਭਰਕੇ ਬੈਠੇ ਜਜ਼ਬਾ ਹੈ ਕੁਰਬਾਨੀ ਦਾ। ਦੇਸ਼ ਭਗਤੀ ਦਾ ਅਗਲਾ ਗੀਤ ਹੈ

0: ਚਾਂਦੀ ਵਰਗਾ ਪਾਣੀ ਜਿੱਥੇ ਸੋਨੇ ਵਰਗੇ ਖੇਤ ਉਹੀ ਮੇਰੀ ਰੂਹ ਬੇਲੀਓ ਉਹੀ ਮੇਰਾ ਦੇਸ਼ ਸੁਬਾ ਸਵੇਰੇ ਵਿੱਚ ਘਰਾਂ ਦੇ ਸੁਣਦਾ ਰਾਗ ਮਧਾਣੀ ਦਾ ਕੰਨਾਂ ਦੇ ਵਿੱਚ ਰਸ ਘੋਲਦਾ ਜਸ਼ ਗੁਰਾਂ ਦੀ ਬਾਣੀ ਦਾ ਪਿਆਰ ਮੁਹੱਬਤ ਪਸਰੇ ਜਿੱਥੇ ਹੁੰਦਾ ਨਹੀਂ ਕਲੇਸ਼ ਉਹੀ ਮੇਰੀ ਰੂਹ ਬੇਲੀਓ ਉਹੀ ਮੇਰਾ ਦੇਸ਼ ਰੰਗ ਨਸਲ ਬੋਲੀ ਪਹਿਰਾਵਾ ਏਕੇ ਦਾ ਪ੍ਰਤੀਕ ਹੈ ਭਾਉਂਦੀ ਹਿੱਕ ਨੂੰ ਵੰਡ ਸਕੇ ਜੋ ਨਾ ਐਸੀ ਕੋਈ ਲੀਕ ਹੈ ਸਾਰੇ ਇੱਕ ਬਰਾਬਰ ਜਿੱਥੇ ਨਾ ਕੋਈ ਰੰਕ ਨਰੇਸ਼ ਉਹੀ ਮੇਰੀ ਰੂਹ ਬੇਲੀਓ ਉਹੀ ਮੇਰਾ ਦੇਸ਼ ਸਾਹਾਂ ਬਦਲੇ ਲਿਆ ਆਪਾਂ ਆਜ਼ਾਦੀ ਜਹੀ ਨਿਸ਼ਾਨੀ ਨੂੰ ਭੁੱਲ ਨਾ ਜਾਣਾ ਕਦੇ ਵੀ ਪੱਟੀ ਦਿੱਤੀ ਜੋ ਕੁਰਬਾਨੀ ਨੂੰ ਬੁਲੰਦ ਹੌਸਲਾ ਜਿੱਥੇ ਭਾਵੇਂ ਮੁਸ਼ਕਲ ਹੈ ਦਰਪੇਸ਼ ਉਹੀ ਮੇਰੀ ਰੂਹ ਬੇਲੀਓ ਉਹੀ ਮੇਰਾ ਦੇਸ਼ ਉਹਦਾ ਅਗਲਾ ਦੇਸ਼ ਭਗਤੀ ਦਾ ਗੀਤ ਹੈ ਫੁੱਲਾਂ ਵਿੱਚੋਂ ਫੁੱਲ ਸੋਹਣਾ ਫੁੱਲ ਹੈ ਗੁਲਾਬ ਦਾ ਤੁਲ ਨਾ ਹਿਸਾਬ ਮੇਰੇ ਸੋਹਣੇ ਜਿਹੇ ਪੰਜਾਬ ਦਾ ਏਕਤਾ ਦਾ ਪਾਠ ਜਿੱਥੇ ਗੁਰਾਂ ਨੇ ਪੜਾਇਆ ਏ ਮਾੜੇ ਵੱਲੋਂ ਮੋੜ ਸਾਨੂੰ ਚੰਗੇ ਵੱਲ ਲਾਇਆ ਏ ਸੁਰ ਰਸ ਘੋਲੇ ਮਰਦਾਨੇ ਦੀ ਰਵਾਬ ਦਾ ਫੁੱਲਾਂ ਵਿੱਚੋਂ ਫੁੱਲ ਸੋਹਣਾ ਫੁੱਲ ਹੈ ਗੁਲਾਬ ਦਾ ਤੁਲ ਨਾ ਹਿਸਾਬ ਮੇਰੇ ਸੋਹਣੇ ਜਿਹੇ ਪੰਜਾਬ ਦਾ ਖੜਕਣ ਬਲਦਾਂ ਦੇ ਗਲਾਂ ਵਿੱਚ ਟੱਲੀਆਂ ਵੇਖ ਲਵੋ ਖੇਤਾਂ ਵਿੱਚ ਝੂਲ ਦੀਆਂ ਬੱਲੀਆਂ ਮਿਸਰੀ ਤੋਂ ਮਿੱਠਾ ਇੱਥੇ ਪਾਣੀ ਹੈ ਚਨਾਬ ਦਾ ਫੁੱਲਾਂ ਵਿੱਚੋਂ ਫੁੱਲ ਸੋਹਣਾ ਫੁੱਲ ਹੈ ਗੁਲਾਬ ਦਾ ਤੁਲ ਨਾ ਹਿਸਾਬ ਮੇਰੇ ਸੋਹਣੇ ਜਿਹੇ ਪੰਜਾਬ ਦਾ ਹਾਸੇ ਅਤੇ ਖੇੜਿਆਂ ਚ ਰਹੇ ਨਿੱਤ ਵਸਦਾ ਸੱਚੀ ਗੱਲ ਪੱਟੀ ਤੰਦ ਸੂਹੇ ਵਾਲਾ ਦੱਸਦਾ ਟੀਚਾ ਹਰ ਪੂਰਾ ਹੋਵੇ ਲਏ ਹੋਏ ਖੁਆਬ ਦਾ ਫੁੱਲਾਂ ਵਿੱਚੋਂ ਫੁੱਲ ਸੋਹਣਾ ਫੁੱਲ ਹੈ ਗੁਲਾਬ ਦਾ ਤੁਲ ਨਾ ਹਿਸਾਬ ਮੇਰੇ ਸੋਹਣੇ ਜਿਹੇ ਪੰਜਾਬ ਦਾ ਅਗਲਾ ਗੀਤ ਹੈ ਦੇਸ਼ ਭਗਤੀ ਦਾ ਮੇਰੇ ਭਾਰਤ ਵਰਗਾ ਜੱਗ ਤੇ ਦੂਜਾ ਨਾ ਕੋਈ ਹੋਰ ਕੋਇਲ ਜਿੱਥੇ ਗੀਤ ਸੁਣਾਵੇ ਪਹਿਲਾਂ ਪਾਵੇ ਮੋਰ ਮੰਦਰ ਮਸਜਿਦ ਗੁਰਦੁਆਰਾ ਸਭਨਾਂ ਦੇ ਲਈ ਸਾਂਝਾ ਹੈ ਵਿੱਚ ਵਲਵਲੇ ਮਿਰਜ਼ਾ ਵਸੇ ਜਜ਼ਬੇ ਵਿੱਚ ਰਾਂਝਾ ਹੈ ਵੇਖ ਨਜ਼ਾਰਾ ਦਿਲ ਦੇ ਤਾਈ ਚੜ ਜਾਂਦੀ ਹੈ ਲੋਰ ਮੇਰੇ ਭਾਰਤ ਵਰਗਾ ਜੱਗ ਤੇ ਦੂਜਾ ਨਾ ਕੋਈ ਹੋਰ ਨਿਰਮਲ ਸ਼ੁੱਧ ਤੇ ਸਾਫ਼ ਹੈ ਸੋਮਾ ਇਹ ਝਰਨਾ ਜੋ ਪਾਣੀ ਦਾ ਜੋਸ਼ ਹਾਲੇ ਵੀ ਵਸਦਾ ਇੱਥੇ ਝਾਂਸੀ ਵਾਲੀ ਰਾਣੀ ਦਾ ਸੁਬਾ ਸਵੇਰੇ ਉੱਠੀਏ ਆਪਾਂ ਸੁਣ ਪੰਛੀ ਦਾ ਸ਼ੋਰ ਮੇਰੇ ਭਾਰਤ ਵਰਗਾ ਜੱਗ ਤੇ ਦੂਜਾ ਨਾ ਕੋਈ ਹੋਰ ਕੋਇਲ ਜਿੱਥੇ ਗੀਤ ਸੁਣਾਵੇ ਪਹਿਲਾਂ ਪਾਵੇ ਮੋਰ ਦੇਸ਼ ਮੇਰੇ ਦਾ ਕਣ ਕਣ ਵੇਖੋ ਵੰਡਦਾ ਹੈ ਖੁਸ਼ਬੋਈਆਂ ਨੂੰ ਪੱਟੀ ਦਸੂਹੇ ਵਾਲਾ ਦੱਸਦਾ ਗੱਲਾਂ ਲੜੀ ਪਰੋਈਆਂ ਨੂੰ ਸ਼ੇਰਾਂ ਵਰਗਾ ਜਿਗਰਾ ਨਾਲੇ ਹਾਥੀਆਂ ਵਰਗੀ ਤੋਰ ਮੇਰੇ ਭਾਰਤ ਵਰਗਾ ਜੱਗ ਤੇ ਦੂਜਾ ਨਾ ਕੋਈ ਹੋਰ ਕੋਇਲ ਜਿੱਥੇ ਗੀਤ ਸੁਣਾਵੇ ਪਹਿਲਾਂ ਪਾਵੇ ਮੋਰ ਪਹਿਲਾਂ ਪਾਵੇ ਮੋਰ
1: ਤੁਸੀਂ ਸੁਣ ਰਹੇ ਸੀ ਕਵਿਤਾ ਪਾਠ ਦੇਸ਼ ਪ੍ਰੇਮ ਕੁੰਦਨ ਲਾਲ ਭੱਟੀ ਹੋਰਾਂ ਦੀ ਆਵਾਜ਼ ਦੇ ਵਿਚ ਤੇ ਹੁਣ ਪੇਸ਼ ਹੈ ਕਹਾਣੀ ਬੋਣਾ ਬਿੰਦਰਪਾਲ ਦੀ ਆਵਾਜ਼
0: ਵਾਰਾਂ ਜਿਸ ਤੋਂ ਜਿੰਦ ਮੈਂ ਆਪਣੀ ਭਾਰਤ ਦੇਸ਼ ਪਿਆਰਾ ਹੈ
2: ਹਨੇਰਾ ਛਾ ਰਿਹਾ ਬੋਣਾ ਕੀ ਪਤਾ ਸੀ ਵਿਆਹ ਦੇ ਇੰਨੀ ਛੇਤੀ ਬਾਅਦ ਬੇਵਸੀ ਦੀ ਸਿਖਰ ਹੰਡਾਉਣੀ ਪਵੇਗੀ ਸ਼ਰਤ ਜਿੱਤਣ ਦੀ ਖੁਸ਼ੀ ਨੇ ਮੈਨੂੰ ਅਸਮਾਨੀ ਉੱਡਣ ਲਾ ਦਿੱਤਾ ਸੀ ਉਦੋਂ ਦੇ ਧਰਤੀ ਤੋਂ ਉੱਠੇ ਪੈਰ ਹੁਣ ਚਾਹੁੰਦਿਆਂ ਵੀ ਪੁੰਜੇ ਨਹੀਂ ਲੱਗਦੇ ਇਹ ਜਿਹੜੇ ਹਸਪਤਾਲਾਂ ਦੇ ਚੱਕਰ ਮਾਰਨੇ ਪੈ ਰਹੇ ਨੇ ਇਹਨਾਂ ਦਾ ਕੋਈ ਚਿੱਤ ਚੇਤਾ ਵੀ ਨਹੀਂ ਸੀ ਉਦੋਂ ਬਦਲੇ ਦੀ ਭਾਵਨਾ ਨੇ ਮੱਤ ਮਾਰ ਦਿੱਤੀ ਸੀ ਮੇਰੀ ਨਾਲੇ ਜਦ ਅਕਲ ਤੇ ਪਰਦਾ ਪੈਣਾ ਹੋਵੇ ਪੈ ਕੇ ਰਹਿੰਦਾ ਹੈ ਇਹ ਜੋ ਸਭ ਅੱਜ ਕੱਲ ਵਾਪਰ ਰਿਹਾ ਹੈ ਇਸ ਦੀ ਨੀਂਹ ਰੱਖੀ ਗਈ ਸੀ ਜਿਸ ਨੂੰ ਮੈਂ ਜ਼ਿੰਦਗੀ ਦਾ ਆਖਰੀ ਸੱਚ ਸਮਝਿਆ ਸੀ ਉਹ ਝੂਠ ਨਿਕਲਿਆ ਹੁਣ ਮੂਧੇ ਮੂੰਹ ਡਿੱਗੇ ਨੂੰ ਆਪਣਾ ਹੀ ਕੀਤਾ ਫੈਸਲਾ ਸਹੀ ਘੱਟ ਤੇ ਗਲਤ ਵੱਧ ਲੱਗਦਾ ਹੈ ਇਸ ਬਿਮਾਰੀ ਦੀ ਜੜ ਜਦ ਸ਼ੁਰੂ ਹੋਈ ਮੈਂ ਬਹੁਤ ਖੁਸ਼ ਹੋਇਆ ਸਾਂ

ਰੋਗ ਤਾਂ ਇਹ ਹੁਣ ਬਣਿਆ ਏ, ਉਦੋਂ ਤਾਂ ਜਿੱਤ ਦੀ ਪਹਿਲੀ ਪੌੜੀ ਸੀ, ਪਰ ਪਹਿਲੇ ਪੌਡੇ ਤੋਂ ਤਿਲਕਦਿਆਂ ਬਹੁਤੀ ਦੇਰ ਨਹੀਂ ਸੀ ਲੱਗੀ। ਵਿਆਹ ਤੋਂ ਮਹੀਨਾ ਕੁ ਬਾਅਦ ਮੇਰੇ ਅੰਦਰ ਕੁਝ ਤਿੜਕਿਆ ਸੀ, ਉਹ ਤਿੜਕਣਾ ਹੀ ਮੈਨੂੰ ਇਸ ਚਿਰਾਹੇ ਤੀਕ ਲੈ ਆਇਆ ਹੈ, ਜਿੱਥੇ ਹੁਣ ਫੈਸਲਾ ਕਰਨਾ ਔਖਾ ਹੈ ਕਿ ਕਿਹੜੇ ਪਾਸੇ ਜਾਇਆ ਜਾਵੇ। ਆਪਣੀ ਮਨਪਸੰਦ ਕੁੜੀ ਨਾਲ ਪ੍ਰੇਮ ਵਿਆਹ ਨਾ ਹੋਣ ਪਿੱਛੋਂ ਮੈਂ ਜ਼ਿੰਦਗੀ ਭਰ ਲੰਡਾ ਚੜਾ ਰਹਿਣ ਦੀ ਠਾਣ ਲਈ ਸੀ। ਪਹਿਲਾਂ ਇਹ ਫੈਸਲਾ ਮੈਂ ਨੀਲਮ ਉਰਫ ਨੀਲੂ ਨਾਲ ਵਿਛੋੜਾ ਪੈਣ ਪਿੱਛੋਂ ਮਜਬੂਰੀ ਵੱਸ ਲਿਆ ਸੀ, ਤੇ ਫੇਰ ਇਸ ਨੂੰ ਆਪਣੀ ਹਾਰ ਦਾ ਬਦਲਾ ਲੈਣ ਲਈ ਹਥਿਆਰ ਬਣਾ ਲਿਆ। ਘਰਦਿਆਂ ਦੇ ਜ਼ੋਰ ਪਾਉਣ ਤੇ ਮੈਂ ਸ਼ਰਤ ਰੱਖ ਦਿੱਤੀ ਕਿ ਮੇਰਾ ਵਿਆਹ ਉਸ ਕੁੜੀ ਨਾਲ ਹੋਵੇਗਾ ਜੋ ਘਰ ਚ ਮੇਰੀ ਤੇ ਨੀਲੂ ਦੀ ਜੁੱਟ ਫੋਟੋ ਰੱਖਣ ਲਈ ਰਾਜ਼ੀ ਹੋਵੇਗੀ। ਘਰਦਿਆਂ ਨੂੰ ਆਪਣੀ ਇਸ ਸ਼ਰਤ ਅੱਗੇ ਸ਼ਰਟ ਪਟਾਉਂਦੇ ਦੇਖ ਮੈਨੂੰ ਸਕੂਨ ਮਿਲਦਾ ਸੀ। ਕਿਸ ਨੂੰ ਪਤਾ ਸੀ ਕਿ ਇਹ ਵੀ ਹੋ ਜਾਵੇਗਾ। ਮੈਨੂੰ ਤੇ ਬਿਲਕੁਲ ਇਲਮ ਨਹੀਂ ਸੀ ਇਸ ਦਾ ਕਿ ਜਿਹੜੀ ਕੁੜੀ ਨਾਲ ਵਿਆਹ ਕਰਾ ਕੇ ਮੈਂ ਘਰਦਿਆਂ ਤੋਂ ਆਪਣੀ ਹਾਰ ਦਾ ਬਦਲਾ ਲਿਆ ਸੀ ਉਹਦੇ ਤੇ ਹੀ ਆਪਣੀ ਇਸ ਹਾਲਤ ਦਾ ਦੋਸ਼ ਮੜਾਂਗਾ। ਹਾਲਾਤ ਦੇ ਰੰਗ ਨੇ ਜਿਹੜੀ ਫੋਟੋ ਮੈਨੂੰ ਜਾਨੋ ਪਿਆਰੀ ਏ ਜਿਸ ਨੂੰ ਮੈਂ ਆਪਣੇ ਹੱਥੀ ਵਿਆਹ ਦੇ ਪਹਿਲੇ ਦਿਨ ਕਣਸ ਤੇ ਟਿਕਾਇਆ ਸੀ ਉਸ ਨੂੰ ਅੱਜ ਉਥੇ ਤੱਕਣਾ ਵਸੋਵਾਰਾ ਹੋ ਰਿਹਾ ਹੈ। ਵਿਆਹ ਦੀ ਪਹਿਲੀ ਰਾਤ ਜਦ ਮੈਂ ਕਣਸ ਤੇ ਫੋਟੋ ਟਿਕਾ ਪਿਛਾਂ ਪੈਰ ਪੁੱਟਿਆ ਤਾਂ ਮੈਨੂੰ ਲੱਗਾ ਉਸ ਨੇ ਫੋਟੋ ਵੱਲ ਵੇਖ ਨੀਵੀਂ ਪਾ ਲਈ ਸੀ। ਨੇੜੇ ਜਾ ਮੈਂ ਉਸ ਦੀ ਠੋਡੀ ਨੂੰ ਉੱਪਰ ਚੁੱਕਿਆ ਤਾਂ ਉਸ ਦੀ ਝੁਕੀ ਨਜ਼ਰ ਉਤਾਂਹ ਉੱਠਦਿਆਂ ਹੀ ਮੈਂ ਜੇਤੂ ਅੰਦਾਜ਼ ਚ ਨਜ਼ਰ ਭਰ ਕੇ ਫੋਟੋ ਵੱਲ ਤੱਕਿਆ ਸੀ। ਉਸ ਪਿੱਛੋਂ ਪਹਿਲੀ ਰਾਤ ਦੀਆਂ ਗੱਲਾਂ ਚ ਫੋਟੋ ਦਾ ਜ਼ਿਕਰ ਕਰਨ ਤੋਂ ਮੈਂ ਖੁਦ ਨੂੰ ਰੋਕੀ ਰੱਖਿਆ ਸੀ। ਭਾਵੇਂ ਵਿਆਹ ਤੋਂ ਪਹਿਲਾਂ ਹੀ ਇਸ ਫੋਟੋ ਬਾਰੇ ਥੋੜਾ ਬਹੁਤ ਜਾਣੂ ਸੀ ਜਿੰਨਾ ਕੁ ਮੈਂ ਆਪਣੀ ਸ਼ਰਤ ਚ ਦੱਸਿਆ ਸੀ ਜਾਂ ਜਿੰਨਾ ਕੁ ਉਹਨੇ ਆਪਣੇ ਤੌਰ ਤੇ ਪਤਾ ਲਾ ਲਿਆ ਹੋਵੇਗਾ। ਹੋਰ ਜਾਣਨ ਲਈ ਉਸ ਨੇ ਕੋਈ ਸਵਾਲ ਨਹੀਂ ਸੀ ਕੀਤਾ। ਉਸ ਦੇ ਕੁਝ ਨਾ ਪੁੱਛਣ ਨੇ ਮੈਨੂੰ ਥੋੜਾ ਬੇਚੈਨ ਕਰ ਦਿੱਤਾ। ਆਮ ਕਰਕੇ ਕੋਈ ਆਪਣਾ ਦੁੱਖ ਉਸ ਨਾਲ ਸਾਂਝਾ ਕਰਦਾ ਜਿਸ ਨਾਲ ਦਿਲੀ ਸਾਂਝ ਹੋਵੇ, ਪਰ ਮੈਨੂੰ ਵਿਆਹ ਤੋਂ ਹਫ਼ਤੇ ਕੁ ਬਾਅਦ ਇੱਕ ਅੱਚੋ ਆਣੀ ਜਿਹੀ ਲੱਗ ਗਈ ਸੀ ਪਤਨੀ ਨੂੰ ਸਾਰੀ ਕਹਾਣੀ ਦੱਸਣ ਦੀ। ਇਸ ਲਈ ਨਹੀਂ ਕਿ ਮੈਂ ਉਸ ਨੂੰ ਆਪਣੇ ਦੁੱਖਾਂ ਦੀ ਸਾਂਝੀ ਮੰਨ ਲਿਆ ਸੀ, ਬਲਕਿ ਇਸ ਲਈ ਕਿ ਮੈਂ ਇਹ ਸਭ ਦੱਸ ਕੇ ਉਹਨੂੰ ਦੁਖੀ ਕਰਨਾ ਚਾਹੁੰਦਾ ਸਾਂ। ਕੋਈ ਮੌਕਾ ਮਿਲਦਾ ਤਾਂ ਮੈਂ ਨੀਲੂ ਦਾ ਨਾਂ ਲੈ ਕੇ ਅੱਗੇ ਕੁਝ ਬੋਲਣ ਤੋਂ ਇਹ ਸੋਚ ਕੇ ਆਪਣੇ ਆਪ ਨੂੰ ਰੋਕ ਲੈਂਦਾ ਕਿ ਆਪੇ ਹੀ ਪੁੱਛੇਗੀ ਕਿਸੇ ਦਿਨ, ਪਰ ਉਸਨੇ ਤਾਂ ਕਦੇ ਕੁਝ ਪੁੱਛਿਆ ਹੀ ਨਹੀਂ ਸੀ। ਇਹ ਸਭ ਦੇਖ ਮੈਥੋਂ ਫੈਸਲਾ ਨਹੀਂ ਸੀ ਹੋ ਰਿਹਾ ਕਿ ਉਹਦੇ ਮਨ ਚ ਫੋਟੋ ਬਾਰੇ ਕੋਈ ਗੁੱਸਾ ਹੈ ਜਾਂ ਨਹੀਂ। ਇੱਕ ਦਿਲ ਕਹਿੰਦਾ ਜੇ ਉਸਦੇ ਮਨ ਚ ਕੋਈ ਤਣਾਅ ਹੁੰਦਾ ਤਾਂ ਉਹ ਜ਼ਰੂਰ ਮੋਮ ਵਾਂਗ ਪਿਘਲਣਾ ਭੁੱਲ ਜਾਂਦੀ, ਪਰ ਦੂਜਾ ਦਿਲ ਸ਼ਾਦੀ ਭਰਦਾ ਕਿ ਜ਼ਰੂਰ ਉਸਦੇ ਮਨ ਚ ਕੋਈ ਗੰਢ ਏ। ਕਦੇ ਹੀ ਤਾਂ ਰਾਤ ਨੂੰ ਗੱਲਾਂ ਕਰਦਿਆਂ ਕਰਦਿਆਂ ਕਈ ਵਾਰ ਕਿਤੇ ਖਿਆਲਾਂ ਚ ਡੁੱਬ ਜਾਂਦੀ ਏ। ਇਹ ਸੋਚ ਮੈਂ ਅੰਦਰੋਂ ਖੁਸ਼ ਹੁੰਦਾ, ਪਰ ਅਗਲੇ ਪਲ ਮੇਰੀ ਸੋਚ ਫੇਰ ਗੇੜਾ ਕੱਢ ਉੱਥੇ ਆ ਜਾਂਦੀ ਕਿ ਮੇਰੇ ਇਹ ਸਭ ਕੁਝ ਕਰਨ ਤੇ ਫੀਸ ਵੀ ਕਿਉਂ ਨੀ, ਮੇਰੇ ਨਾਲ ਲੜ ਝਗੜ ਕੇ ਘਰ ਸਿਰ ਤੇ ਕਿਉਂ ਨੀ ਚੱਕ ਲੈਂਦੀ। ਮੈਂ ਇਹ ਜਾਣਦਿਆਂ ਵੀ ਕਿ ਵਿਆਹ ਤੋਂ ਪਹਿਲਾਂ ਮਨਾਈ ਸ਼ਰਤ ਕਾਰਨ ਉਹ ਇਹ ਸਭ ਕੁਝ ਕਰਨ ਤੋਂ ਅਸਮਰੱਥ ਹੈ, ਫੇਰ ਵੀ ਮੇਰੀ ਇਹ ਇੱਛਾ ਹੁੰਦੀ ਕਿ ਉਹ ਇਸ ਗੱਲ ਤੇ ਇੱਟ ਖੜਕਾ ਕਰੇ ਤੇ ਮੈਂ ਅੰਦਰੋਂ ਖੁਸ਼ ਹੋਵਾਂ। ਉਸ ਦੀ ਇਸ ਚੁੱਪ ਤੋਂ ਮੈਨੂੰ ਲੱਗਦਾ ਉਹ ਜ਼ਰੂਰ ਆਪਣਾ ਕੋਈ ਭੇਦ ਖੋਲਣ ਦੇ ਡਰੋਂ ਅਜਿਹਾ ਨਹੀਂ ਕਰਦੀ। ਆਪਣੇ ਸ਼ੱਕ ਨੂੰ ਯਕੀਨ ਚ ਬਦਲਣ ਲਈ ਮੈਂ ਬਾਲ ਵਿੰਗ ਪਾ ਗੱਲ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਮੇਰਾ ਮਕਸਦ ਉਸ ਨੂੰ ਦੁਖੀ ਕਰਨਾ ਨਹੀਂ, ਸਗੋਂ ਉਸ ਅੰਦਰੋਂ ਉਹਦੇ ਅਤੀਤ ਦਾ ਸੱਚ ਕੱਢਣਾ ਸੀ, ਪਰ ਉਹ ਮੇਰੀ ਹਰ ਪੁੱਠੀ ਸਿੱਧੀ ਗੱਲ ਸੁਣ ਕੇ ਵੀ ਚੁੱਪ ਹੀ ਰਹਿੰਦੀ। ਰਾਤ ਨੂੰ ਜਦ ਵੀ ਮੇਰੀ ਅੱਖ ਖੁੱਲਦੀ ਉਹ ਅੱਖਾਂ ਮਿੱਟੀ ਆਰਾਮ ਨਾਲ ਸੌ ਰਹੀ ਹੁੰਦੀ। ਉਸਦੇ ਬੁੱਲਾਂ ਤੇ ਖੇਡਦੀ ਮੁਸਕਾਨ ਮੈਨੂੰ ਸ਼ੱਕ ਦੀ ਗਾਰ ਚ ਹੋਰ ਧੱਕ ਦਿੰਦੀ। ਮੈਂ ਨਿੱਕੀ ਨਿੱਕੀ ਗੱਲ ਤੇ ਘਰ ਸਿਰ ਤੇ ਚੁੱਕ ਲੈਂਦਾ। ਇਹਦੀ ਵਜ੍ਹਾ ਤਾਂ ਭਾਵੇਂ ਮੇਰੇ ਦਿਨੋ ਦਿਨ ਸ਼ੱਕੀ ਹੁੰਦਾ ਜਾ ਰਿਹਾ ਸੁਭਾਅ ਸੀ, ਪਰ ਮੈਂ ਦੋਸ਼ ਕਿਤੇ ਹੋਰ ਲੱਭਦਾ। ਡਾਕਟਰ ਨੂੰ ਸਾਰੀ ਕਹਾਣੀ ਦੱਸਣ ਤੇ ਉਸ ਟੌਨਕ ਤੇ ਸ਼ੰਕਾ ਨਿਵਰਤ ਰਹਿਣ ਲਈ ਘਰ ਭੇਜ ਦਿੱਤਾ, ਪਰ ਘਰ ਆ ਕੇ ਇਹ ਸ਼ੱਕ ਘਟਣ ਦੀ ਥਾਂ ਵਧਣ ਲੱਗਦਾ ਹੈ। ਜਦ ਉਹ ਇਹ ਪੁੱਛਦੀ ਹੈ ਹੁਣ ਸਿਹਤ ਕਿਵੇਂ ਹੈ। ਉਸ ਦਿਨ ਨੀਲੂ ਨਾਲ ਮੇਰੀ ਮੁਹੱਬਤ ਦੀ ਵਰੇਗੰਢ ਸੀ। ਉਹਨਾਂ ਦਿਨਾਂ ਦੀ ਇੱਕ ਇੱਕ ਘਟਨਾ ਦਾ ਵੇਰਵਾ ਮੇਰੀ ਡਾਇਰੀ ਚ ਦਰਜ ਸੀ ਜੋ ਮੈਂ ਉਸ ਨੂੰ ਪੜਾ ਕੇ ਆਪਣੇ ਮਨ ਦਾ ਬੋਝ ਹਲਕਾ ਕਰਨਾ ਚਾਹੁੰਦਾ ਸਾਂ। ਉਹ ਬਾਥਰੂਮ ਚ ਫੁਆਰਾ ਛੱਡ ਨਹਾ ਰਹੀ ਸੀ, ਮੈਂ ਬਹਾਨਾ ਘੜ ਬਾਜ਼ਾਰ ਤੁਰ ਗਿਆ। ਕਾਫੀ ਦੇਰ ਬਾਅਦ ਜਦ ਘਰ ਮੁੜਿਆ ਤਾਂ ਡਾਇਰੀ ਅਲਮਾਰੀ ਚ ਰੱਖੀ ਹੋਈ ਸੀ। ਘਰ ਆਏ ਨੂੰ ਉਸ ਮੈਨੂੰ ਪਾਣੀ ਦਾ ਗਲਾਸ ਫੜਾਇਆ ਅਤੇ ਮੇਰੇ ਨਾਲ ਟੁੱਕ ਕੇ ਬੈਠ ਗਈ। ਮੈਨੂੰ ਲੱਗਾ ਹੁਣ ਜ਼ਰੂਰ ਕੋਈ ਗੱਲ ਛਿੜੇਗੀ, ਪਰ ਉਹ ਮੈਨੂੰ ਥੱਕਿਆ ਤੇ ਉਦਾਸ ਦੇਖ ਮੇਰੇ ਵਾਲਾਂ ਚ ਉਂਗਲਾਂ ਨਾਲ ਕੰਘੀ ਕਰਦੀ ਰਹੀ। ਮੇਰੇ ਮਨ ਚ ਕਿਆਸਿਆ ਉਸਦਾ ਗੁੱਸੇ ਚ ਤਣਿਆ ਚਿਹਰਾ ਨੇੜੇ ਤੇੜੇ ਕਿਤੇ ਵੀ ਨਜ਼ਰ ਨਾ ਆਇਆ। ਉਸ ਦਿਨ ਤੋਂ ਹਰ ਰੋਜ਼ ਮੇਰੀਆਂ ਸੋਚਾਂ ਚ ਕੁਝ ਨਾ ਕੁਝ ਤਿਲਕਦਾ ਰਹਿੰਦਾ ਹੈ। ਉਸਦੇ ਕੁਆਰੇ ਅਤੀਤ ਬਾਰੇ ਮੇਰੇ ਮਨ ਚ

0: ਕਈ ਸਵਾਲ ਉੱਗਦੇ ਨੇ ਕਿ ਜ਼ਰੂਰ ਇਸ ਦਾ ਕਿਤੇ ਕੋਈ ਚੱਕਰ ਹੈ। ਜਦ ਮੈਂ ਆਪਣੀ ਸ਼ਰਤ ਮਨਾਈ ਸੀ ਉਦੋਂ ਮੈਨੂੰ ਇਹੋ ਜਿਹਾ ਕੁਝ ਨਹੀਂ ਸੀ ਲੱਗਾ। ਮੈਂ ਸਮਝਦਾ ਰਿਹਾ ਸੀ ਉਸਨੇ ਭਾਵੁਕਤਾ ਵੱਸ ਜਾਂ ਮੇਰੀ ਉੱਚੀ ਨੌਕਰੀ ਕਰਕੇ ਇਹ ਸ਼ਰਤ ਪ੍ਰਵਾਨ ਕੀਤੀ ਸੀ, ਪਰ ਹੁਣ ਲੱਗਦਾ ਹੈ ਕਿ ਉਸ ਦਾ ਸਹਿਜ ਰੂਪ ਕਿੰਨਾ ਖਤਰਨਾਕ ਹੈ। ਇੱਕ ਦਿਨ ਇਸ ਆਪੇ ਸਿਰਜੇ ਤਣਾਅ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਮੇਰੇ ਦਿਮਾਗ ਵਿਚ ਆ ਵੜਿਆ। ਨੀਲਮ ਨਾਲ ਖਿਚਵਾਈ ਫੋਟੋ ਕਣਸ ਤੋਂ ਚੁੱਕ ਮੈਂ ਅਟੈਚੀ ਵਿਚ ਧਰ ਦਿੱਤੀ। ਮਨ ਨੂੰ ਕੁਝ ਰਾਹਤ ਵੀ ਮਿਲੀ। ਇਸ ਪਿੱਛੋਂ ਅਚਾਨਕ ਇੱਕ ਦਿਨ ਮੈਨੂੰ ਘਰ ਤੋਂ ਬਾਹਰ ਜਾਣਾ ਪਿਆ। ਜਦ ਘਰ ਪਰਤਿਆ ਤਾਂ ਉਹ ਫੋਟੋ ਪਹਿਲਾਂ ਵਾਲੀ ਥਾਂ ਤੇ ਸਾਫ ਕਰਕੇ ਟਿਕਾਈ ਹੋਈ ਸੀ। ਬਸ ਉਸ ਦਿਨ ਦਾ ਸ਼ੱਕ ਯਕੀਨ ਚ ਬਦਲਦਾ ਜਾ ਰਿਹਾ ਕਿ ਜ਼ਰੂਰ ਇਹਦੀ ਫੋਟੋ ਕਿਸੇ ਪ੍ਰੇਮੀ ਦੇ ਡਰਾਇੰਗ ਰੂਮ ਦਾ ਸ਼ਿੰਗਾਰ ਜਾਂ ਜੇਲ ਦਾ ਨਿੱਘ ਬਣੀ ਹੋਈ ਹੋਵੇਗੀ। ਉਸ ਦਿਨ ਮੈਂ ਸਾਰੀ ਰਾਤ ਕੁੰਡੀ ਫਸੀ ਮੱਛੀ ਵਾਂਗ ਤੜਫਦਿਆਂ ਕੱਟੀ। ਸਵੇਰੇ ਉੱਠਦਿਆਂ ਮੇਰੇ ਮੋਢਿਆਂ ਚ ਮੱਠਾ ਮੱਠਾ ਦਰਦ ਸੀ। ਜਦ ਉਹ ਸਵੇਰੇ ਉੱਠ ਘਰ ਦੇ ਕੰਮਾਂ ਚ ਰੁੱਝ ਗਈ ਤਾਂ ਮੇਰੇ ਦਿਮਾਗ ਵਿਚ ਭਰੀ ਉਸ ਪ੍ਰਤੀ ਸ਼ੱਕ ਦੀ ਧੂੜ ਤੇਜ਼ੀ ਨਾਲ ਉੱਡਣ ਲੱਗੀ। ਪਤਾ ਨਹੀਂ ਮੈਨੂੰ ਕੀ ਹੋ ਗਿਆ, ਉਹ ਫੋਟੋ ਚੱਕ ਮੈਂ ਪੂਰੇ ਜ਼ੋਰ ਨਾਲ ਕੰਧ ਚ ਵਗਾਹ ਮਾਰੀ। ਸ਼ੀਸ਼ਾ ਚੂਰ ਚੂਰ ਹੋ ਗਿਆ। ਟੁੱਟੇ ਫਰੇਮ ਚ ਫਸੀ ਫੋਟੋ ਮੇਰੀ ਹਾਲਤ ਤੇ ਮੁਸਕਰਾ ਰਹੀ ਸੀ। ਖੜਾਕ ਸੁਣ ਕੇ ਪਤਨੀ ਘਬਰਾਈ ਹੋਈ ਆਈ। ਉਸ ਵੱਲ ਵੇਖ ਮੇਰੇ ਦਿਮਾਗ ਨੂੰ ਹੋਰ ਜ਼ਹਿਰ ਚੜ ਗਿਆ। ਮੈਂ ਜ਼ੋਰ ਦੀ ਚੀਕ ਮਾਰੀ, ਉਸ ਨੂੰ ਮਾਰਨ ਲਈ ਔਲਿਆ ਤਾਂ ਉਹ ਦੌੜ ਕੇ ਬਾਹਰ ਹੋ ਗਈ। ਹਫ਼ਤੇ ਪਿੱਛੋਂ ਹਸਪਤਾਲ ਤੋਂ ਘਰ ਮੁੜਿਆ ਹਾਂ। ਡਰਾਇੰਗ ਰੂਮ ਚ ਕੰਧ ਤੇ ਉਹੀ ਫੋਟੋ ਨਵੇਂ ਫਰੇਮ ਚ ਜੜੀ ਮੈਨੂੰ ਮੂੰਹ ਚੜਾ ਰਹੀ ਹੈ, ਜਿਸ ਨੂੰ ਵੇਖ ਮੇਰੇ ਦਿਮਾਗ ਦੀਆਂ ਨਸਾਂ ਫੇਰ ਤਣ ਰਹੀਆਂ ਹਨ। ਅੱਖਾਂ ਅੱਗੇ ਹਨੇਰਾ ਛਾ ਰਿਹਾ ਹੈ, ਪਰ ਇਹ ਸਭ ਕੁਝ ਕਿਸੇ ਨੂੰ ਕਿਵੇਂ ਦੱਸਾਂ।
1: ਤੁਸੀਂ ਸੁਣ ਰਹੇ ਸੀ ਕਹਾਣੀ ਬੋਣਾ ਬਿੰਦਰਪਾਲ ਹੋਰਾਂ ਦੀ ਆਵਾਜ਼ ਦੇ ਵਿੱਚ।

ਤੁਸੀਂ ਦੇਸ਼ ਸੁਣ ਰਹੇ ਹੋ ਇਸ ਵੇਲੇ ਦੇਸ਼ ਪੰਜਾਬ ਔਰ ਦੇਸ਼ ਪੰਜਾਬ ਦੇ ਵਿਚ ਅਸੀਂ ਤੁਹਾਡੇ ਲਈ ਇਹ ਮਹਿਫਿਲ ਸਜਾਈ ਹੋਈ ਹੈ ਜੀ। ਬਹੁਤ ਕੁਛ ਤੁਹਾਡੇ ਲਈ

ਲੋ ਜੀ, ਹੁਣ ਪੇਸ਼ ਹੈ ਇਕ ਗੁਲੂਕਾਰ ਔਰ ਇਕ ਗੁਲੂਕਾਰ ਦੇ ਵਿਚ ਅੱਜ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਉਨ੍ਹਾਂ ਨੂੰ ਹਰ ਕੋਈ ਜਾਣਦਾ ਔਰ ਉਹ ਜਾਣਦਾ ਕਿਸ ਤਰੀਕੇ ਦੇ ਨਾਲ ਹੈ ਬਈ ਉਨ੍ਹਾਂ ਦਾ ਇਕ ਗਾਣਾ ਆਇਆ ਸੀ ਉਸ ਤੋਂ ਬਾਅਦ ਨਾਮ ਹੀ ਇਹ ਪੈ ਗਿਆ ਸਰਬਜੀਤ ਕੋਕੇ ਵਾਲੀ ਜੀ ਹਾਂ ਸਮਝ ਗਏ ਹੋ ਤੁਸੀਂ ਵੀ ਕਿ ਮੈਂ ਗੱਲ ਕਰ ਰਹੀ ਹਾਂ ਸਰਬਜੀਤ ਕੌਰ ਦੀ ਇਕ ਇਹੋ ਜੀ ਸਾਡੀ ਪੰਜਾਬੀ ਗਾਇਕਾ ਜਿਨ੍ਹਾਂ ਨੇ ਸਾਡੇ ਵਿਰਸੇ ਨੂੰ ਸਾਂਭਿਆ ਸਾਡੇ ਵਿਰਸੇ ਨੂੰ ਸਾਂਭਦਿਆਂ ਹੋਇਆ ਕੁਛ ਇਹੋ ਜਿਹੇ ਗਾਣੇ ਗਾਏ ਜਿਹੜੇ ਕਿ ਅੱਜ ਵੀ ਵਿਆਹਾਂ ਸ਼ਾਦੀਆਂ ਦੇ ਵਿਚ ਗਾਏ ਜਾਂਦੇ ਨੇ ਬਹੁਤ ਸਾਰੀਆਂ ਸਾਡੀਆਂ ਪੰਜਾਬੀ ਗਾਇਕਾਵਾਂ ਨੇ ਲੇਕਿਨ ਉਨ੍ਹਾਂ ਦੇ ਵਿਚ ਮੈਂ ਸਰਬਜੀਤ ਹੋਰਾਂ ਦੀ ਗੱਲ ਕਰਾਂ ਤੇ 55 ਸਾਲਾਂ ਤੋਂ ਵੱਧ ਦਾ ਸਮਾਂ ਉਨ੍ਹਾਂ ਨੂੰ ਹੋ ਗਿਆ ਆਈ ਥਿੰਕ ਮੈਂ ਵੀ ਬਹੁਤ ਛੋਟੀ ਸੀ ਜਦੋਂ ਉਨ੍ਹਾਂ ਨੂੰ ਰੇਡੀਓ ਤੇ ਸੁਣਦੀ ਹੁੰਦੀ ਸੀ ਔਰ ਅੱਜ ਦੇਖੋ ਵੀ ਉਹ ਇਕ ਬਹੁਤ ਵੱਡਾ ਨਾਮ ਨੇ ਔਰ ਇਹ ਨਾਮ ਜਿਹੜਾ ਹੌਲੀ ਹੌਲੀ ਉਨ੍ਹਾਂ ਨੇ ਆਪ ਹੀ ਕਮਾਇਆ ਜਦੋਂ ਕੋਕਾ ਗਾਇਆ ਤਾਂ ਸਰਬਜੀਤ ਕੌਰ ਨੂੰ ਹਰ ਕਿਸੇ ਨੇ ਬੜਾ ਹੀ ਸਲਾਹਿਆ

ਸਰਬਜੀਤ ਕੌਰ ਹੋਰਾਂ ਦੀ ਕੀ ਗੱਲ ਕਵਾਂ, ਕਿਹੋ ਜੀ ਪੰਜਾਬ ਦੀ ਪ੍ਰਸਿੱਧ ਗਾਇਕਾ ਨੇ ਉਹ। ਇੰਨੀ ਸੋਹਣੀ, ਇੰਨੀ ਮਿੱਠੀ ਆਵਾਜ਼, ਸਾਫ਼ ਸੁਥਰੀ ਗਾਇਕੀ, ਸਭਿਆਚਾਰ ਦੇ ਨਾਲ ਉਨ੍ਹਾਂ ਦਾ ਜੁੜੇ ਹੋਣਾ, ਔਰ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਲੋਕ ਰੰਗ, ਰਿਸ਼ਤਿਆਂ ਦੀ ਅਹਿਮੀਅਤ, ਤੇ ਕੋਈ ਵੀ ਇਹੋ ਜਿਹਾ ਗਾਣਾ ਨਹੀਂ ਜਿਹਦੇ ਵਿਚ ਤੁਹਾਨੂੰ ਇਹ ਲੱਗੇ ਕਿ ਪਤਾ ਨਹੀਂ ਇਹ ਕਿਉਂ ਗਾਇਆ ਗਿਆ, ਇਹਦੀ ਸ਼ਬਦਾਵਲੀ ਕਿਉਂ ਇਹੋ ਜਿਹੀ ਹੈ। ਔਰ ਜੇ ਵਿਆਹ ਦੇ ਗੀਤਾਂ ਦੀ ਗੱਲ ਕਰੀਏ ਤੇ ਹਰ ਇੱਕ ਵਿਆਹ ਦੇ ਵਿਚ ਇੱਕ ਸ਼ਗਨ ਹੁੰਦਾ ਸੀ ਵੀ ਸਰਬਜੀਤ ਦੀ ਆਵਾਜ਼ ਦੇ ਵਿਚ ਘੋੜੀ।

ਦਹਾਕੇ ਦੀ ਗੱਲ ਕਰੀਏ, 90 ਦੇ ਦਹਾਕੇ ਦੀ ਗੱਲ ਕਰੀਏ ਤਾਂ ਸਰਵਜੀਤ ਕੌਰ ਦਾ ਇੱਕ ਨਾਮ ਸੀ ਪੰਜਾਬੀ ਸੰਗੀਤ ਦੇ ਵਿੱਚ। ਉਹਨਾਂ ਦਾ ਜੋ ਹੈਗੀ ਦੇਣ ਆ ਉਹਨਾਂ ਦੀ, ਉਹ ਕੋਈ ਵੀ ਨਹੀਂ ਭੁਲਾ ਸਕਦਾ। ਸਾਫ਼ ਸੁਥਰੇ ਗੀਤ ਸਪੈਸ਼ਲੀ ਜਿਵੇਂ ਕਿ ਆ ਘੋੜੀ ਹੋ ਗਿਆ, ਹੈ ਨਾ, ਬਹੁਤ ਸਾਰੇ ਉਹਨਾਂ ਦੇ ਗੀਤ ਜਿਹੜੇ ਸੀ ਉਹ ਇਹੋ ਜਿਹੇ ਸਨ ਕਿ ਜਿਨ੍ਹਾਂ ਨੂੰ ਵਿਆਹ ਵਾਲੇ ਘਰਾਂ ਦੇ ਵਿੱਚ ਉਚੇਚੇ ਤੌਰ ਤੇ ਗਾਇਆ ਜਾਂਦਾ ਸੀ। ਅੱਜ ਦੇ ਦੌਰ ਦੇ ਵਿੱਚ ਵੀ ਜੇ ਅਸੀਂ ਦੇਖੀਏ ਤਾਂ ਹੁਣ ਤੁਸੀਂ ਦੇਖਦੇ ਵੀ ਇੱਦਾਂ ਮਹਿਫਲ ਲੱਗਦੀ ਆ ਵੀ ਜਦੋਂ ਗੀਤ ਸੰਗੀਤ ਦਾ ਮਾਹੌਲ ਹੁੰਦਾ ਆ ਜਾਂ ਲੇਡੀ ਸੰਗੀਤ ਦੀ ਨਾਈਟ ਹੁੰਦੀ ਆ ਤਾਂ ਉਸ ਵੇਲੇ ਲੇਡੀਜ਼ ਨੂੰ ਬੁਲਾਉਂਦੇ ਆ ਜਿਹੜੀਆਂ ਕਿ ਸਿੰਗਿੰਗ ਕਰ ਸਕਣ, ਪੁਰਾਣੀ ਰਿਵਾਇਤੀ ਸਿੰਗਿੰਗ ਵੱਲ ਆ ਰਹੇ ਨੇ। ਸੋ ਇਹਦੀ ਸ਼ੁਰੂਆਤ ਸਰਵਜੀਤ ਕੌਰ ਨੇ ਕੀਤੀ ਸੀ। ਇਹਨਾਂ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਤਾਂ ਉਸ ਵੇਲੇ ਪ੍ਰਕਾਸ਼ ਕੌਰ ਜੀ ਸਨ, ਸੁਰਿੰਦਰ ਕੌਰ ਜੀ ਸਨ। ਉਨ੍ਹਾਂ ਤੋਂ ਬਾਅਦ ਲੱਗਾ ਵੀ ਸ਼ਾਇਦ ਖਲਾ ਆਜੂਗਾ, ਹੈ ਨਾ, ਸਾਫ਼ ਸੁਥਰੀ ਗਾਇਕੀ ਦੇ ਵਿਚ ਸ਼ਾਇਦ ਉਦਾਂ ਨਹੀਂ ਦੁਬਾਰਾ ਹੋ ਪਾਊਗਾ, ਕਿਉਂਕਿ ਉਨ੍ਹਾਂ ਦੀ ਸ਼ੁਰੂਆਤ ਵੀ ਇਸੇ ਤਰ੍ਹਾਂ ਦੀ ਸੀ, ਸਾਫ਼ ਸੁਥਰੇ ਲੋਕ ਗੀਤ ਜੋ ਉਨ੍ਹਾਂ ਦੀ ਪਛਾਣ ਸੀ। ਉਸ ਤੋਂ ਬਾਅਦ ਫਿਰ ਜਦੋਂ ਸਰਵਜੀਤ ਕੌਰ ਹੁਣੀ ਆਏ, ਉਨ੍ਹਾਂ ਨੇ ਕਿਹਾ ਵੀ ਨਹੀਂ, ਅਸੀਂ ਇਸ ਲੈਗੇਸੀ ਨੂੰ ਅੱਗੇ ਲੈ ਕੇ ਜਾਵਾਂਗੇ।

ਹੋਣ ਤਾਂ ਸਰਬਜੀਤ ਕੌਰ ਦੇ ਕਿਆ ਹੀ ਕਹਿਣੇ, ਸਪੈਸ਼ਲੀ ਜਿਹੜੀ ਡਿਮਾਂਡ ਹੈ ਅਸੀਂ ਲੇਡੀਜ਼ ਹਮੇਸ਼ਾ ਆਪਣੇ ਮਾਈਏ ਕੋਲੋਂ ਹੀ ਕਰਦੀਆਂ ਵਾ, ਉਹਦੀ ਤਾਂ ਤੜਕਮਾਨੀ ਸਰਬਜੀਤ ਨੇ ਬਹੁਤ ਸੋਹਣੇ ਤਰੀਕੇ ਨਾਲ

0: ਹਾਂਜੀ ਤੇਜਾ ਸਿੰਘ ਜੀ ਲੰਘ ਆਈਏ।
1: ਵਾਹ ਜੀ ਵਾਹ ਵਾਹ ਵਾਹ, ਆਜੋ ਆਜੋ ਆਜੋ, ਲੰਘਿਓ ਸ਼ਿੰਗਾਰਾ ਸਿੰਘ ਜੀ, ਆਓ ਆਓ।
0: ਜੈ ਹਿੰਦ ਜੀ, ਤੇਜਾ ਸਿੰਘ ਜੀ ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਸ਼ਿੰਗਾਰਾ ਸਿੰਘ ਜੀ, ਹੋਰ ਸੁਣਾਓ ਕਿਵੇਂ ਹੋ?
0: ਹਾਲ ਚਾਲ ਵਧੀਆ ਨੇ, ਤਗੜੇ ਤੁਸੀਂ ਸੁਣਾਓ?
1: ਨਹੀਂ ਤਗੜੇ ਰਹਿਣੇ ਚਾਹੀਦੇ ਆ। ਦੇਖੋ ਹਾਲ ਚਾਲ ਦੇ ਨਾਲ ਨਾ
0: ਜੀ
1: ਜਿਹੜੀ ਆਹ ਗੱਲ ਆ ਵੀ ਚੜ੍ਹਦੀ ਕਲਾ ਵਾਲੀ ਗੱਲ ਵੀ ਆਪਾਂ ਤਕੜੇ ਆ,
0: ਸਹੀ ਗੱਲ ਹੈ।
1: ਤਕੜਾਪਨ ਜਿਹੜਾ ਨਾ ਇਹ ਸਰੀਰਕ ਨਾਲੋਂ ਜ਼ਿਆਦਾ ਸਾਡੇ ਦਿਮਾਗ ਦੀ ਉਪਜ ਹੁੰਦੀ ਹੈ,
0: ਸਹੀ ਗੱਲ ਆ,
1: ਹਨਾ। ਸਾਡਾ ਦਿਮਾਗ ਜਿਹਨੂੰ ਆਪਾਂ ਦਿਮਾਗ ਦੇ ਨਾਲੋਂ ਕਹਿ ਦਈਏ ਵੀ ਮਨ ਦੀ ਉਪਜ
0: ਜੀ,
1: ਮਨ ਸਾਨੂੰ ਦੱਸਦਾ ਵੀ ਭਾਈ ਆਪਾਂ ਕਿੰਨੇ ਕੁ ਤਕੜੇ ਆ। ਕਈ ਬੰਦੇ ਇੱਦਾਂ ਦੇ ਵੀ ਦੇਖੇ ਆ ਜਿਹੜੇ ਸਰੀਰਕ ਤੌਰ ਤੇ ਕਿਤੇ ਮਾੜਾ ਢਿੱਲਾ ਮੱਠਾ ਹੋ ਜਾਣ ਨਾ, ਫੇਰ ਵੀ ਉਹ ਮੰਦੇ ਏਡੇ ਕਰੜੇ ਹੁੰਦੇ ਆ ਵੀ ਉਹ ਆਪਣੇ ਕੰਮ ਕਾਰ ਨਹੀਂ ਛੱਡਦੇ, ਉਹ ਲੱਗੇ ਰਹਿੰਦੇ ਆ।
0: ਦੇਖੋ ਜੀ ਇਹ ਗੱਲ ਹੈ ਵੀ ਆਪਣਾ ਜਿਹੜਾ ਦਿਮਾਗ ਆ
1: ਜੀ,
0: ਆਪਣੇ ਕੰਮ ਵੱਲ ਜਿਹੜੀ ਰੁਚੀ ਆ ਉਹਦੇ ਪ੍ਰਤੀ ਇਮਾਨਦਾਰ ਹੋਣਾ,
1: ਬਿਲਕੁਲ।
0: ਤੇ ਇਹ ਆਪਾਂ ਨੂੰ ਤਗੜੇ ਰੱਖਦਾ, ਆਪਾਂ ਨੂੰ ਸਿਹਤਮੰਦ ਰੱਖਦਾ ਆ। ਸੋਹਣੀ ਮਾਨਸਿਕਤਾ ਕਦੀ ਵੀ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਤਗੜਾ ਨਹੀਂ ਰੱਖਦੇ, ਚਾਹੇ ਉਹ ਤੰਦਰੁਸਤ ਹੀ ਹੋਵੇ। ਸੋ ਆਪਾਂ ਨੂੰ ਤਗੜੇ ਹੋ ਕੇ ਆਪਣੇ ਕੰਮ ਜਿਹੜਾ ਆਪਾਂ ਨੇਪਰੇ ਚਾੜਨਾ ਆ ਉਹਦਾ ਧਿਆਨ ਦੇ ਕੇ ਆਪਣੇ ਕੰਮ ਨੂੰ ਨੇਪਰੇ ਚੜੀਏ, ਚੜ੍ਹਦੀ ਕਲਾ ਚ ਰਹੀਏ ਤੇ ਬੰਦਾ ਹਮੇਸ਼ਾ ਤੰਦਰੁਸਤ ਚੜ੍ਹਦੀ ਕਲਾ ਚ ਰਹਿੰਦਾ।
1: ਆਹ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਆ ਚੜ੍ਹਦੀ ਕਲਾ ਵਾਲੀ, ਪਰ ਕਈ ਬੰਦੇ ਇੱਦਾਂ ਦੇ ਹੁੰਦੇ ਆ
0: ਜੀ
1: ਜਿਹਨਾਂ ਨੂੰ ਹੋਇਆ ਕੁਛ ਨਹੀਂ ਹੁੰਦਾ, ਉਹੀ ਰੋਮ ਰੋਮ ਕਰੀ ਜਾਣਗੇ,
0: ਹੁੰਦੀ ਆ। ਸਹੀ ਗੱਲ ਆ,
1: ਉਹਨੇ ਆਪ ਵੀ ਰੋਮ ਰੋਮ ਕਰੀ ਜਾਣਾ ਤੇ ਜਿਹੜਾ ਉਹਨਾਂ ਦੇ ਲਾਗੇ ਬਹਿ ਗਿਆ
0: ਜੀ
1: ਉਹਨੇ ਉਹਦਾ ਵੀ ਐਂ ਕਰੀ ਜਾਣਾ, ਉਹ ਕੁਛ ਨੀ ਯਾਰ, ਇਹ ਕੋਈ ਦੁਨੀਆ ਆ, ਇਹ ਐ ਨੀ ਹੋਣਾ, ਮੈਂ ਤੇ ਐ, ਉਹ ਬਿਨਾਂ ਗੱਲ ਤੋਂ ਹੀ ਆਪਣੇ ਗੋਡੇ ਦਿਖਾ ਕੇ ਬੈਠੇ ਹੁੰਦੇ ਆ।
0: ਉਹ ਗੱਲ ਹੈਗੀ ਆ ਵੀ ਆਲਸ ਨੂੰ, ਆਲਸ ਨੇ ਘਿਰਿਆ ਹੁੰਦਾ
1: ਜੀ,
0: ਆਪ ਕੁਛ ਕਰਨਾ ਨੀ ਤੇ ਦੂਜਿਆਂ ਨੂੰ ਕੁਛ ਕਰਨ ਨੀ ਦੇਣਾ,
1: ਬਿਲਕੁਲ।
0: ਸੋ ਇਹੋ ਜਿਹੇ ਲੋਕ ਘਾਤਕ ਸਿੱਧ ਹੁੰਦੇ ਆ ਸਾਡੇ ਸਮਾਜ ਪ੍ਰਤੀ
1: ਜੀ ਜੀ ਜੀ।
0: ਸੋ ਇਹਨਾਂ ਤੋਂ ਬਚਣਾ ਚਾਹੀਦਾ,
1: ਬਚਣਾ ਚਾਹੀਦਾ, ਆਪ ਵੀ ਬਚਣਾ ਚਾਹੀਦਾ
0: ਜੀ,
1: ਤੇ ਬਚਣਾ ਆਪਣੇ ਮਾਨਸਿਕ ਵਿਕਾਰ ਤੋਂ ਵੀ ਚਾਹੀਦਾ, ਤੇ ਆਪਣੇ ਆਪ ਨੂੰ ਹਮੇਸ਼ਾ ਤਿਆਰ ਬਰ ਤਿਆਰ, ਕਿਉਂਕਿ ਜ਼ਿੰਦਗੀ ਜਿਹੜੀ ਆ ਨਾ
0: ਜੀ
1: ਇਹਦੇ ਚ ਕੋਈ ਪਤਾ ਨੀ ਕੱਲ ਨੂੰ ਕੀ ਹੋਣਾ,
0: ਠੀਕ ਆ? ਸਹੀ ਗੱਲ ਆ।
1: ਸੋ ਅੱਜ ਜੇ ਸਵੇਰੇ ਆਪਣੀ ਅੱਖ ਖੁੱਲੀ ਆ, ਸੂਰਜ ਚੜਿਆ ਅੱਜ ਭਾਵੇਂ ਬੱਦਲ ਆ, ਸਵੇਰੇ ਉੱਠ ਕੇ ਉਹ ਜਿਹੜਾ ਕਹਿ ਦੇਣਾ ਨਾ ਵੀ ਵਾਹਿਗੁਰੂ ਅੱਜ ਮੈਂ ਉੱਠ ਗਿਆ, ਤੇਰਾ ਲੱਖ ਲੱਖ ਸ਼ੁਕਰ ਆ,
0: ਸ਼ੁਕਰ ਆ,
1: ਹੁਣ ਮੈਂ ਸ਼ਾਮ ਤੱਕ ਤਕਾਲਾਂ ਤੱਕ ਐਂ ਚੱਲੂ, ਇਹ ਸਾਰਿਆਂ ਤੋਂ ਵੱਡੀ ਗੱਲ ਆ। ਸੋ ਇਸ ਕਰਕੇ ਆਪਣੇ ਮਨ ਨੂੰ ਕਰੜਾ ਰੱਖਣਾ ਹੀ ਚਾਹੀਦਾ, ਜੇ ਮਨ ਕਰੜਾ ਆ ਤੇ ਸਰੀਰ ਆਪਣਾ ਆਪ ਹੀ ਕਰੜਾ ਹੋ ਜਾਂਦਾ,
0: ਆਪੇ ਕਰੜਾ ਹੋ ਜਾਂਦਾ। ਦੇਖੋ ਇਹ ਬਾਣੀ ਚ ਵੀ ਲਿਖਿਆ
1: ਜੀ,
0: ਹਮ ਆਦਮੀ ਹੈ ਇੱਕ ਦਮ ਹੀ, ਦੂਜਾ ਦਮ ਆਵੇ ਨਾ ਆਵੇ ਕਿਹਨੂੰ ਪਤਾ,
1: ਬਿਲਕੁਲ।
0: ਸੋ ਜ਼ਿੰਦਗੀ ਬਹੁਤ ਛੋਟੀ ਆ, ਇਹਨੂੰ ਹੱਸ ਕੇ ਜੀ ਲਓ, ਕਿਸੇ ਦੇ ਕੰਮ ਆ ਜਾਓ। ਸੋ ਇਸ ਕਰਕੇ ਸਾਨੂੰ ਜ਼ਿੰਦਗੀ ਜਿਹੜੀ ਆ ਜਿਉਣ ਦਾ ਤਰੀਕਾ ਜਿਹੜਾ ਆ ਉਹ ਸਾਨੂੰ ਆਲਸ ਨੀ, ਅਸੀਂ ਕੰਮ ਕਾਰ ਦੇ ਵਿੱਚ ਆਪਣੇ ਆਪ ਨੂੰ ਪਾ ਕੇ ਆਪ ਨੂੰ ਸਿਰੇ ਚਾੜਨਾ, ਚੜ੍ਹਦੀ ਕਲਾ ਚ ਰੱਖਣਾ ਆਪਣੇ ਆਪ ਨੂੰ।
1: ਸ਼ਿੰਗਾਰਾ ਸਿੰਘ ਜੀ, ਦੇਖਿਆ ਜਾਵੇ ਨਾ
0: ਜੀ
1: ਇਹ ਜਿਹੜੀ ਦੁਨੀਆ ਆ ਇਹਦੇ ਚ ਇੱਕ ਵੀ ਕੋਈ ਵੀ ਬੰਦਾ ਇਹੋ ਜਿਹਾ ਹੈ ਨੀ ਜਿਹਨੂੰ ਕੋਈ ਮੁਸੀਬਤ ਨਾ ਹੋਵੇ, ਹਨਾ। ਕਈ ਤੇ ਹੱਸੀ ਜਾਂਦੇ ਆ, ਮੁਸੀਬਤ ਪਈ ਤੇ ਵੀ ਹੱਸੀ ਜਾਂਦੇ, ਉਹ ਕਹਿੰਦੇ ਵੀ ਆਈ ਆਵੇ ਭਾਈ ਚੱਲੇ ਵੀ ਜਾਣੀ ਇਹੋ।
0: ਦੇਖੋ ਮੁਸੀਬਤਾਂ ਜਿਹੜੀਆਂ ਆ ਉਹ ਬੰਦਿਆਂ ਨੂੰ ਅਕਲ ਦੇਣ ਲਈ ਆਉਂਦੀਆਂ,
1: ਬਿਲਕੁਲ।
0: ਸੋ ਇਸ ਕਰਕੇ ਬੰਦੇ ਨੂੰ ਘਬਰਾਉਣ ਦੀ ਲੋੜ ਨਹੀਂ ਹੁੰਦੀ, ਇੱਥੋਂ ਸਿੱਖਣ ਦੀ ਲੋੜ ਹੁੰਦੀ ਆ, ਮੁਸੀਬਤਾਂ ਸਿਖਾਉਂਦੀਆਂ ਆ,
1: ਬਿਲਕੁਲ।
0: ਸੋ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਆ, ਆਪਾਂ ਚੜ੍ਹਦੀ ਕਲਾ ਚ ਦੇਖੋ ਗੱਲ ਬਾਰ ਬਾਰ ਆਉਂਦੀ ਆ ਵੀ ਚੜ੍ਹਦੀ ਕਲਾ ਚ ਹੌਸਲੇ ਬੁਲੰਦ ਰੱਖੋ।
1: ਦੇਖੋ ਜਿਹੜੀ ਆਪਾਂ ਮੁਸੀਬਤ ਦੀ ਗੱਲ ਕਰਦੇ ਸੀਗੇ
0: ਜੀ,
1: ਇਹ ਤਾਂ ਆਪਾਂ ਜਿੱਦਾਂ ਗੱਲ ਕਰਦੇ ਆ ਵੀ ਕਈ ਤਾਂ ਉਹ ਚ ਵੀ ਹੱਸੀ ਜਾਂਦੇ ਆ, ਤੇ ਕਈ ਮੇਰੇ ਵਰਗੇ ਵਿਚਾਰੇ ਘਰ ਬੈਠੇ ਰੋਈ ਜਾਂਦੇ ਆ, ਅੱਜ ਮੀਂਹ ਪੈ ਗਿਆ, ਉਹ ਅੱਜ ਤਾਂ ਦਾਣੇ ਸੁਕਾਉਣੇ ਸੀ, ਅੱਜ ਤਾਂ ਔਖੇ ਹੋ ਗਏ, ਅੱਜ ਧੁੱਪ ਜ਼ਿਆਦਾ ਲੱਗਦੀ ਆ, ਜਿਹਨੇ ਬਹਾਨੇ ਬਣਾਉਣੇ ਉਹ ਬਹਾਨੇ ਬਣਾਈ ਜਾਂਦਾ।
0: ਦੇਖੋ ਜਿਹਨੇ ਕੰਮ ਕਰਨਾ ਉਹਨੇ ਕੰਮ ਕਰਨਾ, ਜਿਹਨੇ ਬਹਾਨੇ ਬਣਾਉਣੇ ਉਹਨੇ ਬਹਾਨੇ ਬਣਾਉਣੇ।
1: ਸੋ ਇਸ ਕਰਕੇ ਭਾਈ ਆਪਣੀ ਜ਼ਿੰਦਗੀ ਜਿਹੜੀ ਆ ਨਾ
0: ਜੀ,
1: ਇਹ ਨਿਰੰਤਰ ਇਹਨੂੰ ਤੋੜੀ ਰੱਖੋ, ਹਨਾ। ਔਰ ਦੂਜੀ ਗੱਲ ਆ ਵੀ ਆਪਾਂ ਕਿਸੇ ਚੀਜ਼ ਲਈ ਸਮਾਂ ਨੀ ਖੜਦਾ, ਤੇ ਸਾਨੂੰ ਵੀ ਖੜੇ ਨੀ ਹੋ ਕੇ ਦੇਖਣਾ ਚਾਹੀਦਾ ਵੀ ਅੱਜ ਆ ਹੋ ਗਿਆ ਭਾਈ, ਅੱਜ ਨੀ ਮੈਥੋਂ ਹਿੱਲਿਆ ਜਾਂਦਾ।
0: ਦੇਖੋ ਸਮੇਂ ਨੇ ਆਪਣੀ ਚਾਲ ਜਿਹੜੀ ਆ ਨਿਰੰਤਰ ਜਾਰੀ ਰੱਖਣੀ ਆ, ਸਾਨੂੰ ਸਮੇਂ ਦੇ ਹਾਣੀ ਬਣਨਾ ਪੈਣਾ, ਇਹ ਗੱਲ ਬਣਨੀ ਆ,
1: ਬਿਲਕੁਲ ਸਹੀ ਗੱਲ ਹੈ। ਤੇ ਆਪਾਂ ਬਣੀਏ ਫਿਰ ਥੋੜਾ ਜਿਹਾ ਸਮੇਂ ਦੇ ਹਾਣੀ, ਗੀਤ ਸੁਣਾਈਏ ਤੁਹਾਨੂੰ,
0: ਸੁਣਾ ਦਿਓ ਜੀ,
1: ਲਓ ਸੁਣੋ ਫੇ ਗਾਉਣ ਜੀ,
0: ਸੁਣਾਓ ਜੀ।

0: ਮੈਂ ਸ਼ਿੰਗਾਰਾ ਸਿੰਘ ਜੀ
1: ਆ ਜੀ ਰੂਹ ਖੁਸ਼ ਹੋ ਗਈ
0: ਬਹੁਤ ਵਧੀਆ ਗੱਲ ਹੈ ਸ਼ਿੰਗਾਰਾ ਸਿੰਘ ਜੀ ਆਪਾਂ ਨਾ ਇੱਕ ਲੜੀਵਾਰ ਆਪਣੇ ਪ੍ਰੋਗਰਾਮ ਚੱਲਦਾ ਹੈਗਾ
1: ਜੀ
0: ਕਥਾ ਸੰਗਰਾਮ ਦੀ
1: ਅੱਛਾ ਜੀ
0: ਆਓ ਇਹਦੀ ਅਗਲੀ ਕੜੀ ਸੁਣਦੇ ਆ
1: ਸੁਣੋ ਜੀ
2: ਅੰਗਰੇਜ਼ ਫੌਜਾਂ ਦੇ

ਗਾਜ਼ੀਆਬਾਦ ਦੇ ਨਾਲ ਲੱਗਦੀ ਹਿੰਡੇਨ ਨਦੀ ਦੇ ਕਿਨਾਰੇ ਹੋਏ ਹਿੰਡੇਨ ਦੇ ਯੁੱਧ ਵਿੱਚ ਭਾਰਤ ਦੇ ਵੀਰ ਜਵਾਨਾਂ ਦੀ ਬਹਾਦਰੀ ਤੇ ਦੇਸ਼ ਭਗਤੀ ਦੀ ਇੱਕ ਐਸੀ ਕਹਾਣੀ ਲਿਖ ਦਿੱਤੀ ਗਈ ਜਿਸ ਨੇ ਅੰਗਰੇਜ਼ ਹਕੂਮਤ ਦੇ ਕਮਾਂਡਰ ਨੂੰ ਚੂਰ ਚੂਰ ਕਰ ਦਿੱਤਾ। ਪਰ ਅੰਗਰੇਜ਼ ਹਕੂਮਤ ਨੇ ਆਪਣੀਆਂ ਕੋਝੀਆਂ ਚਾਲਾਂ ਨਾਲ ਮੁਗਲਾਂ ਦੇ ਆਖਰੀ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਨੂੰ ਕੈਦ ਕਰ ਲਿਆ ਤੇ ਮੁਗਲ ਰਾਜ ਦਾ ਖਾਤਮਾ ਕਰਕੇ ਆਪਣੀ ਹਕੂਮਤ ਕਾਇਮ ਕਰ ਲਈ। ਸੱਤਾ ਦੇ ਨਸ਼ੇ ਚ ਚੂਰ ਅੰਗਰੇਜ਼ ਸ਼ਾਸਕਾਂ ਵੱਲੋਂ ਮਜ਼ਲੂਮ ਤੇ ਕਮਜ਼ੋਰ ਭਾਰਤੀਆਂ ਉੱਪਰ ਜ਼ੁਲਮ ਲਗਾਤਾਰ ਵਧਦੇ ਜਾ ਰਹੇ ਸਨ। ਗੁਲਾਮ ਭਾਰਤੀਆਂ ਦੇ ਪਿੰਡਿਆਂ ਉੱਤੇ ਅੰਗਰੇਜ਼ ਹਕੂਮਤ ਦੇ ਚਾਬੁਕ ਨਿਤ ਦਿਨ ਜ਼ੁਲਮ ਦੀ ਨਵੀਂ ਦਾਸਤਾਨ ਲਿਖ ਰਹੇ ਸਨ। ਇਹਨਾਂ ਜ਼ੁਲਮਾਂ ਤੇ ਗੁਲਾਮੀ ਦੀ ਜ਼ਿਲਤ ਭਰੀ ਜ਼ਿੰਦਗੀ ਤੋਂ ਆਜਿਜ਼ ਆ ਚੁੱਕੇ ਭਾਰਤੀਆਂ ਦੇ ਦਿਲਾਂ ਅੰਦਰ ਕ੍ਰਾਂਤੀ ਦੀ ਚਿੰਗਾਰੀ ਇੱਕ ਵਾਰ

ਪਾਸੇ ਮਹਾਤਮਾ ਗਾਂਧੀ ਤੇ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਅੰਗਰੇਜ਼ ਹਕੂਮਤ ਦੀਆਂ ਦਮਨਕਾਰੀ ਨੀਤੀਆਂ ਦਾ ਸ਼ਾਂਤਮਈ ਵਿਰੋਧ ਸ਼ੁਰੂ ਹੋ ਚੁੱਕਾ ਸੀ ਤੇ ਦੂਜੇ ਪਾਸੇ ਬਹੁਤ ਸਾਰੇ ਗਰਮ ਖਿਆਲੀ ਨੌਜਵਾਨ ਦੇਸ਼ ਭਗਤ ਅੰਗਰੇਜ਼ ਹਕੂਮਤ ਨੂੰ ਜੜੋਂ ਫੁੱਟਣ ਲਈ ਜੀ ਜਾਨ ਦੀ ਬਾਜ਼ੀ ਲਾਉਣ ਵਾਸਤੇ ਇਕਜੁੱਟ ਹੋ ਰਹੇ ਸਨ। ਭਾਵੇਂ ਭਾਰਤ ਦੇ ਕੋਨੇ ਕੋਨੇ ਵਿੱਚ ਨਿਤ ਦਿਨ ਸੰਗਰਾਮ ਨੂੰ ਲੈ ਕੇ ਗਤੀਵਿਧੀਆਂ ਹੋ ਰਹੀਆਂ ਸਨ, ਪਰ ਜੇ ਕਿਸੇ ਇੱਕ ਘਟਨਾ ਨੇ ਭਾਰਤੀ ਸੁਤੰਤਰਤਾ ਸੰਗਰਾਮ ਉੱਤੇ ਸਭ ਤੋਂ ਜ਼ਿਆਦਾ ਅਸਰ ਪਾਇਆ ਤਾਂ ਉਹ ਘਟਨਾ ਸੀ ਜਲਿਆਂਵਾਲਾ ਬਾਗ ਦਾ।

ਜਲਿਆਂਵਾਲਾ ਬਾਗ ਦਾ ਕਾਂਡ ਹੀ ਬ੍ਰਿਟਿਸ਼ ਹਕੂਮਤ ਦੇ ਅੰਤ ਦੀ ਦਰਅਸਲ ਸ਼ੁਰੂਆਤ ਸੀ। ਵਿਸਾਖੀ ਦਾ ਦਿਹਾੜਾ ਸੀ, 13 ਅਪ੍ਰੈਲ 1919। ਅੰਮ੍ਰਿਤਸਰ ਸ਼ਹਿਰ ਦੇ ਜਲਿਆਂ ਵਾਲੇ ਬਾਗ ਵਿੱਚ ਇੱਕ ਸਭਾ ਰੱਖੀ ਗਈ ਸੀ। ਇਸ ਸਭਾ ਵਿੱਚ ਕੁਝ ਨੇਤਾ ਭਾਸ਼ਣ ਦੇਣ ਆਉਣ ਵਾਲੇ ਸੀ। ਸ਼ਹਿਰ ਵਿੱਚ ਕਰਫਿਊ ਲੱਗਾ ਹੋਇਆ ਸੀ, ਫਿਰ ਵੀ ਇਸ ਇਕੱਠ

ਸੈਂਕੜੇ ਲੋਕ ਐਸੇ ਵੀ ਸਨ ਜਿਹੜੇ ਵਿਸਾਖੀ ਦਿਹਾੜੇ ਪਰਿਵਾਰਾਂ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਮੇਲਾ ਦੇਖਣ ਆਏ ਸਨ। ਸਭਾ ਦੀ ਖ਼ਬਰ ਸੁਣ ਕੇ ਉਹ ਵੀ ਜਲਿਆਂਵਾਲਾ ਬਾਗ ਆਣ ਪਹੁੰਚੇ ਸਨ। ਜਦੋਂ ਨੇਤਾ ਬਾਗ ਚ ਪਈ ਰੋੜੀ ਦੇ ਢੇਰ ਤੇ ਖੜੇ ਹੋ ਕੇ ਭਾਸ਼ਣ ਦੇ ਰਹੇ ਸਨ ਤਾਂ ਬ੍ਰਿਗੇਡੀਅਰ ਜਨਰਲ ਰੇਜ਼ੀਨਾਲਡ ਡਾਇਰ 90 ਬ੍ਰਿਟਿਸ਼ ਸੈਨਿਕਾਂ ਨੂੰ ਲੈ ਕੇ ਪਹੁੰਚ ਗਿਆ। ਉਹਨਾਂ ਸਾਰਿਆਂ ਦੇ ਹੱਥਾਂ ਚ ਭਰੀਆਂ ਹੋਈਆਂ ਬੰਦੂਕਾਂ ਸਨ ਤੇ ਇਧਰ ਸੈਨਿਕਾਂ ਨੇ ਬਾਗ ਨੂੰ ਘੇਰ ਕੇ ਬਿਨਾਂ ਕਿਸੇ ਚੇਤਾਵਨੀ ਦੇ ਨਿਹੱਥੇ ਭਾਰਤੀਆਂ ਉੱਤੇ ਗੋਲੀਆਂ ਦਾ ਮੀਂਹ ਵਰਾਉਣਾ ਸ਼ੁਰੂ ਕਰ ਦਿੱਤਾ।

ਬਹੁਤ ਸਾਰੇ ਲੋਕਾਂ ਨੇ ਜਾਨ ਬਚਾਉਣ ਲਈ ਬਾਗ ਦੇ ਖੂਹ ਵਿੱਚ ਛਾਲਾਂ ਮਾਰ ਦਿੱਤੀ। ਦੇਖਦੇ ਦੇਖਦੇ ਉਹ ਖੂਹ ਬੇਗੁਨਾਹ ਭਾਰਤੀ

0: ਚੱਲਿਆ ਵਾਲਾ ਬਾਗ ਦੇ ਇੱਕੋ ਇੱਕ ਰਸਤੇ ਦੇ ਬਾਹਰ ਆਉਣ ਵਾਲੇ ਰਾਹੀ ਪਾਂਦੀਆਂ ਨੂੰ ਠੰਡਾ ਮਿੱਠਾ ਜਲ ਚੜਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਸੀ ਊਧਮ ਸਿੰਘ। ਊਧਮ ਸਿੰਘ ਨੇ ਆਪਣੀਆਂ ਅੱਖਾਂ ਨਾਲ ਅੰਗਰੇਜ਼ ਹਕੂਮਤ ਦਾ ਇੱਕ ਘਿਨੌਣਾ ਤੇ ਜ਼ਾਲਮਾਨਾ ਤਾਰਾ ਤੱਕਿਆ ਸੀ। ਉਹਦੇ ਦਿਲ ਵਿੱਚ ਅੰਗਰੇਜ਼ੀ ਰਾਜ ਦੇ ਖਿਲਾਫ ਵਿਦਰੋਹ ਦੀ ਜਵਾਲਾ ਭਰ ਉੱਠ। ਉਸਨੇ ਜਲਿਆਂ ਵਾਲੇ ਬਾਗ ਦੀ ਖੂਨ ਨਾਲ ਸਣੀ ਮਿੱਟੀ ਮੁੱਠੀ ਵਿੱਚ ਭਰੀ ਭਰੀ ਤੇ ਕਸਮ ਖਾਧੀ ਕਿ ਉਹ ਨਿਹੱਥੇ ਭਾਰਤ ਵਾਸੀਆਂ ਉੱਪਰ ਹੋਏ ਇਸ ਵਹਿਸ਼ੀਆਨਾ ਹਮਲੇ ਦਾ ਬਦਲਾ ਜ਼ਰੂਰ ਲਏਗਾ, ਹਰ ਹਾਲ ਵਿੱਚ ਲਏਗਾ। ਊਧਮ ਸਿੰਘ ਨੇ ਆਪਣਾ ਕੌਲ ਕਹਾਇਆ ਜਲਿਆਂ ਵਾਲਾ ਬਾਗ ਦੇ ਕਾਂਡ ਤੋਂ ਪੂਰੇ 21 ਸਾਲ ਤੇਰਾ ਮਾਰਚ ਸਨ 1940 ਰਾਇਲ ਸੈਂਟਰਲ ਏਸ਼ੀਅਨ ਸੋਸਾਇਟੀ ਦੀ ਲੰਡਨ ਦੇ ਕੋਕਸਟਨ ਹਾਲ ਵਿੱਚ ਬੈਠਕ ਸੀ, ਜਿੱਥੇ ਮਾਈਕਲ ਓਡਾਇਰ ਵੀ ਆਇਆ ਸੀ। ਊਧਮ ਸਿੰਘ ਇੱਕ ਮੋਟੀ ਕਿਤਾਬ ਵਿੱਚ ਲੁਕਾ ਕੇ ਆਪਣਾ ਰਿਵਾਲਵਰ ਲੈ ਕੇ ਅੰਦਰ ਪਹੁੰਚਿਆ ਹੋਇਆ ਸੀ। ਜੇਮੀ ਡਾਇਰ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ, ਊਧਮ ਸਿੰਘ ਨੇ ਗੋਲੀਆਂ ਲਾ ਦਿੱਤੀਆਂ। ਦੋ ਗੋਲੀਆਂ ਖਾ ਕੇ ਡਾਇਰ ਉੱਥੇ ਮੌਤ ਦੀ ਨੀਂਦ ਸੌ ਗਿਆ। ਊਧਮ ਸਿੰਘ ਚਾਹੁੰਦਾ ਉੱਥੋਂ ਆਸਾਨੀ ਨਾਲ ਦੌੜ ਸਕਦਾ ਸੀ, ਪਰ ਬਹਾਦੁਰ ਊਧਮ ਸਿੰਘ ਨੇ ਖੁਦ ਗ੍ਰਿਫਤਾਰੀ ਕੀਤੀ। ਮੁਕੱਦਮਾ ਚਲਾਇਆ ਗਿਆ। 4 ਜੂਨ ਸਨ 1940 ਨੂੰ ਊਧਮ ਸਿੰਘ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਤੇ ਫਿਰ 31 ਜੁਲਾਈ 1940 ਪੈਂਟਨ ਵਿਲੇ ਜੇਲ ਵਿੱਚ ਫਾਂਸੀ ਨੂੰ ਚੁੰਮ ਲਿਆ ਬਹਾਦੁਰ ਊਧਮ ਸਿੰਘ ਨੇ। ਗੱਲ ਚੱਲੀ ਸੀ ਜਲਿਆਂ ਵਾਲਾ ਬਾਗ ਅੰਮ੍ਰਿਤਸਰ ਵਿੱਚ ਅੰਗਰੇਜ਼ ਹਕੂਮਤ ਦੇ ਜ਼ੁਲਮ ਦੀ ਇੰਤਹਾ ਬਾਰੇ। ਜਲਿਆਂ ਵਾਲਾ ਬਾਗ ਦਾ ਕਾਂਡ ਅੰਗਰੇਜ਼ ਹਕੂਮਤ ਦੇ ਖਿਲਾਫ ਭਾਰਤ ਵਾਸੀਆਂ ਦੇ ਦਿਲਾਂ ਵਿੱਚ ਬਗਾਵਤ ਦਾ ਜਵਾਲਾ ਬਣ ਗਿਆ। ਉੱਤਰ ਪ੍ਰਦੇਸ਼ ਵਿੱਚ ਇਕੱਠੇ ਹੋਏ ਬਹੁਤ ਸਾਰੇ ਨੌਜਵਾਨ ਕ੍ਰਾਂਤੀਕਾਰੀ ਆਰ ਕਰਨਾ ਚਾਹ ਰਹੇ ਸਾਰੇ ਇਸੇ ਆਰ ਪਾਰ ਦੀ ਲੜਾਈ ਲੜਨ ਲਈ ਉਹਨਾਂ ਨੇ ਫੈਸਲਾ ਕੀਤਾ ਅੰਗਰੇਜ਼ ਸਰਕਾਰ ਦਾ ਖਜ਼ਾਨਾ ਲੁੱਟਣ ਦਾ ਤੇ ਕਰ ਦਿੱਤਾ ਕਾਤੋਰੀ ਕਾਂਡ। ਇਸ ਕਾਂਡ ਬਾਰੇ ਮੈਂ ਤੁਹਾਨੂੰ ਦੱਸਾਂਗਾ ਅਗਲੀ ਵਾਰੀ। ਸੁਣਨਾ ਜ਼ਰੂਰ ਤੇ ਮਾਣ ਕਰਨਾ ਭਾਰਤ ਦੇਸ਼ ਦੇ ਮਾਣ ਮੱਤੇ ਇਤਿਹਾਸ ਉੱਪਰ। ਆਖਰ ਗੱਲ ਹੈ ਮਾਂ ਭਾਰਤੀ ਦੇ ਸਨਮਾਨ ਦੀ ਕਥਾ ਸੰਗ੍ਰਾਮ ਦਾ।
1: ਹਾਂਜੀ ਤੇਜਾ ਸਿੰਘ ਜੀ,
2: ਸ਼ਿੰਗਾਰਾ ਸਿੰਘ ਜੀ, ਕਮਾਦ ਜਿਹੜਾ ਨਾ ਦੋ ਸਮਿਆਂ ਚ ਬੀਜਿਆ ਜਾਂਦਾ
1: ਜੀ,
2: ਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਹੈਗੀ ਆਪਣੇ ਕੋਲ ਆਏ ਸੀਗੇ ਡਾਕਟਰ ਰਜਿੰਦਰਪਾਲ ਜੀ ਹੁਣੀ।
1: ਅੱਛਾ ਜੀ,
2: ਉਹਨਾਂ ਨੇ ਪੱਤਝੜੀ ਕਮਾਦ ਲਈ ਜਿਹੜੀਆਂ ਸਿਫਾਰਿਸ਼ਾਂ ਸਾਨੂੰ ਦੱਸੀਆਂ
1: ਜੀ,
2: ਆਓ ਉਹ ਸੁਣਦੇ ਆ ਜੀ।
1: ਆਓ ਜੀ ਪਹਿਲਾਂ। ਸੋ ਕਿਸਾਨ ਵੀਰੋ, ਅੱਜ ਦੀ ਜਿਹੜੀ ਮੇਰੀ ਤੁਹਾਡੇ ਨਾਲ ਗੱਲਬਾਤ ਦਾ ਵਿਸ਼ਾ ਹੈਗਾ ਕਮਾਦ ਦੀਆਂ ਉੱਨਤ ਫਸਲਾਂ ਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ, ਤੇ ਹੋਰ ਵੀ ਕੁਝ ਇੱਕ ਜਿਹੜੇ ਮੇਨ ਨੁਕਤੇ ਹੈਗੇ ਸਾਡੇ ਜਿਹੜਾ ਪੱਤਝੜ ਦੇ ਰੁੱਤ ਦੀ ਕਮਾਦ ਦੀ ਜਿਹੜੀ ਕਾਸ਼ ਦੇ ਜਿਹੜੇ ਹੈਗੇ ਤਰੀਕੇ ਢੰਗ ਜਿਹੜੇ ਉੱਨਤ ਹੈਗੇ ਉਹਨਾਂ ਬਾਰੇ ਵੀ ਤੁਹਾਡੇ ਨਾਲ ਸੰਖੇਪ ਦੇ ਵਿੱਚ ਗੱਲ ਕਰਾਂਗਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਕਮਾਦ ਹੈ ਸਾਡੀ ਇੱਕ ਬੜੀ ਲਾਹੇਵੰਦ ਫਸਲ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਤਕਰੀਬਨ 1 ਲੱਖ ਹੈਕਟੇਅਰ ਏਰੀਏ ਦੇ ਉੱਤੇ ਕਾਸ਼ਤ ਕੀਤੀ ਜਾਂਦੀ ਹੈ ਤੇ ਇਹਦੀ ਕਾਸ਼ਤ ਜਿਹੜੀ ਹੈਗੀ ਆ ਤੁਸੀਂ ਭਲੀ ਭਾਂਤੀ ਜਾਣਦੇ ਹੋ ਵੀ ਦੋ ਰੁੱਤਾਂ ਵਿੱਚ ਕੀਤੀ ਜਾਂਦੀ ਹੈ। ਇੱਕ ਸਾਡੀ ਹੁੰਦੀ ਅੱਸੂ ਦੀ ਬਿਜਾਈ ਜਿਹਨੂੰ ਅਸੀਂ ਤਕਰੀਬਨ ਸਤੰਬਰ ਜਾਂ ਅਕਤੂਬਰ ਦੇ ਬਿਜਾਈ ਕਰਦੇ ਹਾਂ ਤੇ ਦੂਸਰੀ ਸਾਡੀ ਹੁੰਦੀ ਹੈਗੀ ਬਹਾਰ ਰੁੱਤ ਦੀ ਬਿਜਾਈ ਜਾਂ ਅਸੀਂ ਕਹਿੰਦੇ ਚੇਤ ਫੱਗਣ ਦੀ ਬਿਜਾਈ। ਸੋ ਇਸ ਵੇਲੇ ਸਾਡਾ ਜਿਹੜਾ ਮੌਸਮ ਚੱਲ ਰਿਹਾ ਜਿਹੜਾ ਸਾਡਾ ਮੌਸਮ ਆਉਣ ਵਾਲਾ ਬਿਜਾਈ ਦਾ ਉਹ ਤੁਹਾਨੂੰ ਪਤਾ ਕਿਸਾਨ ਵੀਰੋ ਜਿਹੜਾ ਹੁਣ ਅੱਸੂ ਦੀ ਬਿਜਾਈ ਦਾ ਮੌਸਮ ਸ਼ੁਰੂ ਹੋਣ ਵਾਲਾ ਇਹਨੂੰ ਅਸੀਂ ਪੱਤਝੜ ਦਾ ਕਮਾਦ ਵੀ ਕਹਿੰਦੇ ਹਾਂ। ਸੋ ਕਿਸਾਨ ਵੀਰੋ, ਜਿਸਲੇ ਅਸੀਂ ਉੱਨਤ ਕਿਸਮਾਂ ਦੇ ਬਾਰੇ ਗੱਲ ਕਰਦੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਟਾਈਮ ਦੇ ਉੱਤੇ ਜਿਹੜੀ ਬਿਜਾਈ ਕਰਨੀ ਹੈ ਸਾਡੀ 20 ਅਕਤੂਬਰ ਤੱਕ ਚੱਲੇਗੀ, ਥੋੜਾ ਬਹੁਤਾ ਗਾਂਹ ਪਛਾਣ ਲਿਜਾ ਸਕਦੇ ਹਾਂ। ਉਸ ਬਜਾਈ ਦੇ ਵਾਸਤੇ ਸਾਡੀਆਂ ਅਗੇਤੀਆਂ ਕਿਸਮਾਂ ਯੂਨੀਵਰਸਿਟੀ ਦੀਆਂ ਜਿਹੜੀਆਂ ਉਹ 7 ਕਿਸਮਾਂ ਸਿਫਾਰਿਸ਼ ਕੀਤੀਆਂ, ਜਿਨ੍ਹਾਂ ਦੇ ਵਿੱਚੋਂ 3 ਕਿਸਮਾਂ ਸਾਡੀਆਂ ਨਵੀਆਂ ਨੇ ਤੇ 4 ਕਿਸਮਾਂ ਸਾਡੀਆਂ ਜਿਹੜੀਆਂ ਪਹਿਲਾਂ ਚੱਲ ਰਹੀਆਂ ਨੇ ਉਹ ਨੇ। ਸੋ ਉਹਨਾਂ ਨਵੀਆਂ ਕਿਸਮਾਂ ਦਾ ਤੇ ਪੁਰਾਣੀਆਂ ਕਿਸਮਾਂ ਦਾ ਤੁਹਾਨੂੰ ਮੈਂ ਨਾਂ ਬਾਰੇ ਦੱਸਦਾ। ਸ੍ਰੀ ਸਭ ਤੋਂ ਪਹਿਲਾਂ ਜਿਹੜੀ ਸਾਡੀ ਨਵੀਂ ਕਿਸਮ ਹੈ COPB95 ਹੈਗੀ ਆ, ਜਿਹੜੀ ਇੱਕ ਵੱਧ ਝਾੜ ਦੇਣ ਵਾਲੀ ਕਿਸਮ ਹੈਗੀ ਆ। ਤਕਰੀਬਨ ਇਹ 425 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਾਡਾ ਝਾੜ ਦੇ ਦਿੰਦੀ ਆ। ਇਸ ਤੋਂ ਬਾਅਦ ਜਿਹੜੀ ਸਾਡੀ ਦੂਜੀ ਨਵੀਂ ਕਿਸਮ ਹੈਗੀ ਆ ਉਹ COPB96 ਹੈਗੀ ਆ, ਜਿਹੜੀ ਤਕਰੀਬਨ 125 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਝਾੜ ਦਿੰਦੀ ਹੈ। ਤੇ ਤੀਸਰੀ ਜਿਹੜੀ ਸਾਡੀ ਕਿਸਮ ਹੈਗੀ ਆ ਉਹ ਹੈਗੀ CO1503, ਜਿਹੜੀ ਤਕਰੀਬਨ 325 ਕੁਇੰਟਲ ਦੇ ਕਰੀਬ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਦਿੰਦੀ ਹੈ। ਉਸ ਤੋਂ ਬਾਅਦ ਆ ਜਾਓ ਸਾਡੀ COPB92, ਜਿਹੜੀ ਤਕਰੀਬਨ 325-350 ਕੁਇੰਟਲ ਦੀ ਦਾ ਔਸਤਨ ਝਾੜ ਏਕੜ ਦੇ ਵਾਈਜ਼ ਦਿੰਦੀ ਹੈ। ਇਸੇ ਤਰ੍ਹਾਂ ਸਾਡੀ CO118 ਜਿਹੜੀ ਉਹ ਵੀ ਤਕਰੀਬਨ 325 ਕੁਇੰਟਲ ਦੇ ਕਰੀਬ ਝਾੜ ਦਿੰਦੀ ਹੈ। COJ85 ਤੇ COJ64 ਜਿਹੜੀਆਂ 300-325 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜੀਆਂ ਝਾੜ ਦਿੰਦੀਆਂ। ਸੋ ਹੁਣ ਸਭ ਤੋਂ ਪਹਿਲਾਂ ਕਿਸਾਨ ਵੀਰੋ ਮੈਂ ਤੁਹਾਨੂੰ ਦੱਸਦਾ ਵੀ ਜੇ ਅਸੀਂ ਇਹ ਕਿਸਮਾਂ ਦੱਸੀਆਂ ਹੈਗੀਆਂ ਤਾਂ ਤੁਸੀਂ ਕਿਸਮ ਦੀ ਜਿਹੜੀ ਗੰਨੇ ਦੀ ਕਾਸ਼ਤ ਵਾਸਤੇ ਚੋਣ ਕਿਵੇਂ ਕਰਨੀ ਹੈ, ਉਹ ਚੋਣ ਕਿਸ ਤਰ੍ਹਾਂ ਕਰਨੀ ਹੈ, ਚੋਣ ਤੁਹਾਡੇ ਬਨੋਰਸ ਦੇ ਉੱਤੇ ਨਿਰਭਰ ਕਰੂਗੀ ਕਿ ਤੁਸੀਂ ਜਿਹੜਾ ਕਮਾਦ ਦੀ ਕਾਸ਼ਤ ਕਰ ਰਹੇ ਹੋ ਕਿਸ ਮਕਸਦ ਦੇ ਵਾਸਤੇ ਕਰ ਰਹੇ ਹੋ। ਇਹਦੇ ਵਿੱਚ ਜਿਹੜੇ ਸਾਡੇ 3-4 ਮਕਸਦ ਹੁੰਦੇ ਆ ਕਿਸਾਨ ਵੀਰਾਂ ਦੇ। ਸਭ ਤੋਂ ਪਹਿਲਾਂ ਤਾਂ ਮਕਸਦ ਇਹ ਹੁੰਦਾ ਵੀ ਸਾਡਾ ਅਸੀਂ ਗੰਨੇ ਦੀ ਜਿਹੜੀ ਸਪਲਾਈ ਹੈ ਮਿੱਲਾਂ ਨੂੰ ਪੜਾਈ ਵਾਸਤੇ ਕਰਨੀ ਹੈ। ਦੂਸਰਾ ਸਾਡਾ ਮਕਸਦ ਹੈ ਵੀ ਅਸੀਂ ਗੁੜ ਦੀ ਪੈਦਾਵਾਰ ਕਰਨੀ ਹੈ, ਤੇ ਤੀਸਰਾ ਸਾਡਾ ਮੰਨ ਲਓ ਅਸੀਂ ਗੰਨੇ ਦੀ ਕਾਸ਼ਤ ਕਰਨੀ ਹੈ ਜੂਸ ਦੇ ਵਾਸਤੇ, ਦਾ ਚੌਥੀ ਸਾਡੀ ਥੋੜੀ ਜਿਹੀ ਮਾਈਨਰ ਹੈਗੀ ਆ ਪਰ ਹੈ ਜ਼ਰੂਰ ਹੈ ਵੀ ਸਾਡਾ ਉਹਦੇ ਵਿੱਚ ਜਾਂ ਤਾਂ ਅਸੀਂ ਗੰਨਾ ਚੂਪਣ ਦੇ ਵਾਸਤੇ ਲਾਉਣਾ ਤੇ ਜਾਂ ਫਿਰ ਅੱਜ ਕੱਲ ਥੋੜਾ ਜਿਹਾ ਨਵਾਂ ਟ੍ਰੈਂਡ ਸ਼ੁਰੂ ਹੋਇਆ ਜਿਹੜਾ ਉਹ ਗੰਨੇ ਦੀਆਂ ਗਨੇਰੀਆਂ ਬਣਾ ਕੇ ਵੇਚਣ ਦਾ, ਵੀ ਇਹ ਵੀ ਅੱਜ ਕੱਲ ਥੋੜਾ ਨਵਾਂ ਟ੍ਰੈਂਡ ਵੱਧ ਰਿਹਾ। ਸੋ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਹੈਗਾ। ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਚੰਗੇ ਮਕਾਨ ਦੀ ਉਸਾਰੀ ਦੇ ਵਾਸਤੇ ਇੱਕ ਵਧੀਆ ਨੀਂਦ ਦੀ ਜ਼ਰੂਰਤ ਪੈਂਦੀ, ਇਸੇ ਤਰ੍ਹਾਂ ਜੇ ਤੁਹਾਡੀ ਫਸਲ ਦੀ ਜਾਂ ਕਿਸਮ ਦੀ ਚੋਣ ਵਧੀਆ ਹੋਊਗੀ ਤੁਹਾਡੀ ਫਸਲ ਵੀ ਵਧੀਆ ਨਿਕਲੇਗੀ। ਸੋ ਹੁਣ ਮੈਂ ਤੁਹਾਨੂੰ ਮਕਸਦ ਦੇ ਹਿਸਾਬ ਦੇ ਨਾਲ ਤੁਹਾਨੂੰ ਵਰਾਇਟੀਆਂ ਦੀ ਚੋਣ ਬਾਰੇ ਦੱਸੂਗਾ। ਜੇ ਤਾਂ ਤੁਸੀਂ ਸਿਰਫ ਮਿੱਲ ਨੂੰ ਸਪਲਾਈ ਕਰਨ ਦੇ ਵਾਸਤੇ ਪੜਾਈ ਦੇ ਲਈ ਗੰਨਾ ਦੀ ਪੈਦਾਵਾਰ ਕਰਨੀ ਹੈ ਤਾਂ ਤੁਸੀਂ ਇਹ ਜਿਹੜੀਆਂ ਸਾਡੀਆਂ ਕਿਸਮਾਂ ਹੈਗੀਆਂ ਸਿਫਾਰਿਸ਼ ਕੀਤੀਆਂ 7 ਕਿਸਮਾਂ ਅਗੇਤੀਆਂ ਜਿਹੜੀਆਂ ਉਹਨਾਂ ਦੇ ਵਿੱਚੋਂ ਮੈਂ ਪਹਿਲਾਂ ਵੀ ਦੱਸ ਚੁੱਕਾ ਮੈਂ ਫਿਰ ਵੀ ਤੁਹਾਨੂੰ ਦੱਸ ਦਿੰਦਾ COPB95, COPB96, 1503, COPB92, CO118, COJ64 ਤੇ COJ85। ਸੋ ਇਹਨਾਂ ਦੇ ਵਿੱਚੋਂ ਕੋਈ ਵੀ ਕਿਸਮ ਜਿਹੜੀ ਤੁਸੀਂ ਆਪਣੀ ਕਾਸ਼ਤ ਵਾਸਤੇ ਪੈਦਾਵਾਰ ਕਰ ਸਕਦੇ ਆ, ਪਰ ਇਹਦੇ ਵਿੱਚ ਇਹ ਜ਼ਰੂਰ ਮੈਂ ਤੁਹਾਨੂੰ ਮਸ਼ਵਰਾ ਦਿੰਦਾ ਜਾਂ ਮੈਂ ਸਲਾਹ ਦਿੰਦਾ ਵੀ ਜਿਹੜੀ ਤੁਸੀਂ ਕੇਵਲ ਇੱਕੋ ਵਰਾਇਟੀ ਦੇ ਅੰਦਰ ਹੀ ਰਕਬਾ ਨਹੀਂ ਲਿਆਉਣਾ, ਤੁਸੀਂ ਦੋ ਤਿੰਨ ਵਰਾਇਟੀਆਂ ਦੀ ਕਾਸ਼ਤ ਜਿਹੜੀ ਅੰਦਰ ਲਿਆਓ ਤਾਂ ਕਿ ਜਿਹੜਾ ਟਾਈਮ ਦੇ ਉੱਤੇ ਮਿੱਲ ਨੂੰ ਵੀ ਗੰਨਾ ਮਿਲੇ ਤੇ ਪੂਰਾ ਪੱਕਿਆ ਗੰਨਾ ਮਿਲੇ ਤਾਂ ਕਿ ਜਿਹੜਾ ਤੁਹਾਡਾ ਵੀ ਖੇਤ ਟਾਈਮ ਦੇ ਉੱਤੇ ਵਿਹਲਾ ਹੋ ਸਕੇ, ਤੁਸੀਂ ਅਗਲੀ ਫਸਲ ਲੈ ਸਕੋ ਤੇ ਦੂਸਰਾ ਮਿੱਲ ਦਾ ਵੀ ਬਹੁਤਾ ਨੁਕਸਾਨ ਨਾ ਹੋਵੇ। ਸੋ ਇਹਦੇ ਵਿੱਚ ਤੁਸੀਂ ਕੋਈ ਵੀ ਕਿਸਮ ਜਿਹੜੀਆਂ ਸਾਡੀਆਂ ਸਿਫਾਰਿਸ਼ ਕੀਤੀਆਂ ਹੈਗੀਆਂ 9 ਕਿਸਮਾਂ ਦੇ ਵਿੱਚੋਂ, ਜੇ ਸਿਰਫ ਤੁਹਾਡਾ ਮਕਸਦ ਹੈਗਾ ਵੀ ਮਿੱਲ ਨੂੰ ਸਪਲਾਈ ਕਰਨਾ ਤੇ ਇਹਨਾਂ 7 ਕਿਸਮਾਂ ਦੇ ਵਿੱਚੋਂ ਕਿਸੇ ਤਰ੍ਹਾਂ ਕੋਈ ਵੀ ਕਿਸਮ ਜਿਹੜੀ ਤੁਸੀਂ ਲੈ ਸਕਦੇ ਹੋ। ਇਸ ਤੋਂ ਬਾਅਦ ਸਾਡਾ ਦੂਜਾ ਮਕਸਦ ਹੁੰਦਾ ਵੀ ਅਸੀਂ

ਜੇ ਗੁੜ ਵਾਲੇ ਪਾਸੇ ਨੂੰ ਜਾਣਾ ਤੇ ਕਈ ਕਿਸਾਨ ਵੀਰ ਸਾਡੇ ਇਸ ਵੱਲ ਗੁੜ ਵਾਲੇ ਪਾਸੇ ਨੂੰ ਬਹੁਤ ਰੁਝਾਨ ਹੋ ਰਿਹਾ 2-3 ਸਾਲ ਦਾ ਇਹ ਬਹੁਤ ਅੱਛਾ ਇੱਕ ਸਾਡੇ ਲਈ ਸ਼ੁਭ ਸਮਾਂ ਆ ਰਿਹਾ ਵੀ ਜਿਹੜਾ ਗੁੜ ਦੀ ਵਾਸਤੇ ਜਿਹੜੀਆਂ ਵਰਾਇਟੀਆਂ ਸਭ ਤੋਂ ਪਹਿਲਾਂ ਜਿਸ ਵੇਲੇ ਤੁਸੀਂ ਗੁੜ ਵਾਸਤੇ ਚੋਣ ਕਰਨੀ ਵਰਾਇਟੀ ਦੀ ਤੁਸੀਂ ਮਨ ਦੇ ਵਿੱਚ ਇਹ ਜ਼ਰੂਰ ਰੱਖਣਾ ਵੀ ਤੁਹਾਡਾ ਅਗੀਤਾ ਗੁੜ ਬਣਨਾ ਤਿਆਰ ਹੋਵੇ ਤੇ ਤੁਹਾਡਾ ਲੰਮੇ ਸਮੇਂ ਤੱਕ ਗੁੜ ਦਾ ਕੰਮ ਕਾਰੋਬਾਰ ਜਿਹੜਾ ਚੱਲੇ ਤਾਂ ਹੀ ਤੁਸੀਂ ਮੁਨਾਫੇ ਵਾਲੇ ਪਾਸੇ ਨੂੰ ਜਾ ਸਕਦੇ ਆ ਸੋ ਗੁੜ ਦੇ ਵਾਸਤੇ ਜਿਸ ਵੇਲੇ ਅਸੀਂ ਕਹਿੰਦੇ ਅਸੀਂ ਅਗੀਤਾ ਗੁੜ ਤਿਆਰ ਕਰਨਾ ਅਗੀਤਾ ਗੁੜ ਤਿਆਰ ਕਰਨ ਦੇ ਵਾਸਤੇ ਸਾਡੀ COPV92 ਜਿਹੜੀ ਕਿਸਮ ਹੈਗੀ ਹੈ ਇਹ ਸਭ ਤੋਂ ਬੈਸਟ ਕਿਸਮ ਹੈ ਜਿਹਦਾ ਅਗੀਤਾ ਗੁੜ ਜਿਹੜਾ ਤਕਰੀਬਨ ਤੁਹਾਡਾ ਜਿਹੜਾ ਨਵੰਬਰ ਦਾ ਦੂਜਾ 15ਵਾਂ ਉਹਦੇ ਅਖੀਰ ਦੇ ਵਿੱਚ ਜਾ ਕੇ ਇਹ ਬਣਨਾ ਸ਼ੁਰੂ ਹੋ ਜਾਂਦਾ ਤੁਹਾਡਾ ਅਗੀਤਾ ਗੁੜ ਜਿਸ ਵੇਲੇ ਬਣਾਉਣਾ ਸ਼ੁਰੂ ਕਰਨਾ ਤੁਹਾਨੂੰ COPV92 ਜਿਹੜੀ ਵਰਾਇਟੀ ਹੈਗੀ ਉਹਨੂੰ ਤਹਿਰੀਜ ਦੇਣੀ ਹੈ ਇੱਕ ਗੁੜ ਦੀ ਕੁਆਲਿਟੀ ਇਸ ਜਿਹੜੀ ਕਿਸਮ ਹੈ ਇਹਦੀ ਗੁੜ ਦੀ ਕੁਆਲਿਟੀ ਟੌਪ ਮੋਸਟ ਹੈਗੀ ਅਰਲੀ ਦੇ ਵਿੱਚੋਂ ਗੁੜ ਦਾ ਕਣ ਵੀ ਬਹੁਤ ਸੋਹਣਾ ਪੈਦਾ ਹੁੰਦਾ ਤੇ ਗੁੜ ਦੀ ਜਿਹੜੀ ਰਹਿਸ਼ੀਪਨ ਵੀ ਹੈ ਇਹਦਾ ਬਹੁਤ ਵਧੀਆ ਹੈਗਾ ਸੋ ਜਿਸ ਵੇਲੇ ਤੁਸੀਂ ਕੰਮ ਸਟਾਰਟ ਕਰਨ ਦੇ ਵਾਸਤੇ ਗੁੜ ਦਾ ਤੁਸੀਂ ਸਭ ਤੋਂ ਪਹਿਲੇ ਨੰਬਰ ਦੇ ਉੱਤੇ COPV92 ਦਾ ਕਾਸਟ ਕਰਨੀ ਹੈ ਰਕਮਾ ਤੁਸੀਂ ਜਿਹੜਾ ਆਪਣੇ ਹਿਸਾਬ ਨਾਲ ਕਰਨਾ ਕਿੰਨੇ ਦੇਰ ਦੇ ਵਾਸਤੇ ਤੁਸੀਂ ਕਿੰਨੇ ਚਿਰ ਦੇ ਵਾਸਤੇ ਤੁਸੀਂ ਆਪਣਾ ਗੁੜ ਦਾ ਕਾਰੋਬਾਰ ਚਲਾਉਣਾ ਤੇ ਤੁਹਾਡੀ ਕਿੰਨੀ ਕਪੈਸਿਟੀ ਹੈ ਗੁੜ ਪ੍ਰੋਡਕਸ਼ਨ ਦੀ ਉਸ ਦੇ ਹਿਸਾਬ ਨਾਲ ਤੁਸੀਂ ਜਿਹੜੇ ਸਟਾਰਟ ਕਰਨਾ COPV92 ਉਸ ਤੋਂ ਬਾਅਦ CO118 ਤੇ CO64 ਕਿਸਮਾਂ ਇਹ ਤੁਸੀਂ ਆਪਣੇ ਜਿਹੜੀ ਤੁਹਾਨੂੰ ਲੋੜ ਦੇ ਹਿਸਾਬ ਦੇ ਨਾਲ ਮਿਕਦਾਰ ਰੱਖਣੀ ਤੇ ਜਿਹੜੀ COPV96 ਕਿਸਮ ਹੈਗੀ ਹੈ ਉਹਦਾ ਵੀ ਗੁੜ ਬਹੁਤ ਵਧੀਆ ਬਣਦਾ ਹੈ ਖੈਰ ਇਹ ਨਵੀਆਂ ਕਿਸਮਾਂ ਹੈ ਤੁਹਾਨੂੰ ਗੁੜ ਇਹਦਾ ਜਿਹੜਾ ਬੀਜ ਇੰਨਾ ਬਹੁਤਾ ਨਹੀਂ ਮਿਲ ਸਕਦਾ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਨਾ ਸਾਡੇ ਸਟੇਸ਼ਨ ਦੇ ਉੱਤੇ ਕੁਇੰਟਲ ਕੁਇੰਟਲ 2-2 ਕੁਇੰਟਲ ਤੁਹਾਨੂੰ ਜਿੰਨਾ ਵੀ ਬੀਜ ਪੋਸੀਬਲ ਹੋ ਸਕਿਆ ਉਹ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਤੇ COPV ਜਿਹੜੀ 92 ਤੇ CO118 ਬਾਕੀ ਸਾਰੀਆਂ ਵਰਾਇਟੀਆਂ ਦਾ ਤੁਸੀਂ ਬੀਜ ਸਾਡੇ ਕੋਲ ਸਟੇਸ਼ਨ ਤੋਂ ਲੈ ਸਕਦੇ ਹੋ ਸੋ ਗੁੜ ਦੇ ਵਾਸਤੇ ਇਹ ਹੋ ਗਿਆ ਤੁਸੀਂ COPV92 ਪਹਿਲੇ ਨੰਬਰ ਤੇ ਫਿਰ CO118 ਤੇ CO64 ਤੇ ਇੱਕ COPV96 ਜਿਹੜੀ ਨਵੀਂ ਕਿਸਮ ਹੈ ਇਹਨੂੰ ਗੁੜ ਦੀ ਪੈਦਾਵਾਰ ਵਾਸਤੇ ਤੁਸੀਂ ਕਾਸ਼ਤ ਕਰਨੀ ਹੈ ਤੇ ਇੱਕ ਹੋਰ ਜਿਹੜੀ ਕਿਸਮ ਉਹ ਖੈਰ ਇਸ ਸਮੇਂ ਦੇ ਉੱਤੇ ਤਾਂ ਅਸੀਂ ਨਹੀਂ ਸਿਫਾਰਿਸ਼ ਕਰਦੇ ਪਰ ਜੇ ਗੁੜ ਦਾ ਕੰਮ ਤੁਸੀਂ ਕਰਨਾ CO88 ਜਿਹੜੀ ਤੁਹਾਡੀ ਇਹਦਾ ਗੁੜ ਤੁਹਾਡਾ ਲੋਹੜੀ ਦੇ ਲਾਗੇ ਛਾਗੇ ਬਣੂਗਾ ਤਿਆਰ ਹੋਊਗਾ ਤੇ ਉਸ ਟਾਈਮ ਦੇ ਉੱਤੇ ਤੁਸੀਂ ਜਿਹੜੀ CO88 ਕਿਸਮ ਹੈਗੀ ਹੈ ਉਹਨੂੰ ਲਾਉਣਾ ਹੈਗਾ ਤੇ ਤੁਹਾਡਾ ਇਹ ਗੁੜ ਦਾ ਜਿਹੜਾ ਕੰਮ ਹੈ ਤਕਰੀਬਨ ਅਪ੍ਰੈਲ ਮਈ ਤੱਕ ਜਿਸਲੇ ਤੁਸੀਂ ਪਹਿਲੇ ਮਹੀਨੇ ਲੋਹੜੀ ਤੱਕ ਤੁਹਾਡਾ ਗੁੜ ਇਹਨਾਂ ਤਿੰਨਾਂ ਵਰਾਇਟੀਆਂ ਤੋਂ ਵਧੀਆ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਜਿਵੇਂ ਤੁਸੀਂ ਲੋਹੜੀ ਤੋਂ ਬਾਅਦ ਜਾਣਾ ਬਣਾਉਣ ਵਾਸਤੇ ਤੁਹਾਡੀ CO88 ਕਿਸਮ ਹੈ ਬੈਸਟ ਹੈਗੀ ਹੈ ਜਿਹੜੀ ਤਕਰੀਬਨ ਅਖੀਰ ਮਈ ਤੱਕ ਅੱਧ ਮਈ ਤੱਕ ਤਾਂ ਤੁਹਾਡਾ ਗੁੜ ਦਾ ਕਾਰੋਬਾਰ ਚੱਲ ਸਕਦਾ ਸੋ ਜਿਹੜਾ ਸਾਡਾ ਮਕਸਦ ਹੈਗਾ ਗਰਨੇ ਦੀ ਕਾਸ਼ਤ ਵਾਲਾ ਉਹ ਹੈਗਾ ਸਾਡਾ ਜੂਸ ਦੇ ਵਾਸਤੇ ਸਭ ਤੋਂ ਵਧੀਆ ਕਿਸਮ ਹੈ ਜਿਹੜੀ ਸਭ ਤੋਂ ਢੁਕਵੀਂ ਕਿਸਮ ਹੈਗੀ ਹੈ ਜੂਸ ਦੇ ਵਾਸਤੇ ਉਹ ਸਾਡੀ CO85 ਕਿਸਮ ਹੈਗੀ ਹੈ ਇਸ CO85 ਕਿਸਮ ਦੇ ਗੰਨੇ ਥੋੜੇ ਮੋਟੇ ਹੁੰਦੇ ਆ ਤੇ ਜੂਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਇੱਕ ਇਹਦਾ ਜਿਹੜਾ ਥੋੜਾ ਜਿਹਾ ਖਿਆਲ ਜ਼ਿਆਦਾ ਰੱਖਣ ਦੀ ਲੋੜ ਪੈਂਦੀ ਹੈ ਕਿਉਂਕਿ ਇਹ ਕਿਸਮ ਮੋਟੀ ਹੁੰਦੀ ਹੈ ਉੱਪਰੋਂ ਇਹਦਾ ਸਿਰ ਭਾਰਾ ਹੁੰਦਾ ਜਿਹੜਾ ਪੰਜਾਬੀ ਆਪਾਂ ਝਟਕਾ ਹਿਸਾਬ ਦੇ ਨਾਲ ਕਹਿੰਦੇ ਸਿਰ ਭਾਰਾ ਹੁੰਦਾ ਤੇ ਥੱਲਾ ਇਹਦਾ ਪਤਲਾ ਹੋਣ ਦੇ ਕਰਕੇ ਵਰਾਇਟੀ ਥੋੜੀ ਡਿੱਗ ਜਾਂਦੀ ਹੈ ਇਹਦੇ ਵਿੱਚ ਤੁਹਾਨੂੰ ਖਾਸ ਧਿਆਨ ਰੱਖਣਾ ਪਊਗਾ ਮਿੱਟੀ ਚਾੜਨ ਦਾ ਤੇ ਬਣਾਈ ਦਾ ਤੇ ਡਿੱਗਣ ਦੇ ਕਰਕੇ ਇਹ ਕਿਸਮ ਨੂੰ ਡਿੱਗਣ ਦੇ ਕਰਕੇ ਪੋਲੀ ਹੋਣ ਦੇ ਕਰਕੇ ਚੂਹੇ ਦਾ ਵੀ ਜ਼ਿਆਦਾ ਨੁਕਸਾਨ ਹੁੰਦਾ ਆ ਤੋ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣਾ ਜਿਸ ਵੇਲੇ ਤੁਸੀਂ ਇਹ ਵਰਾਇਟੀ ਦੀ ਕਾਸ਼ਤ ਕਰਨੀ ਹੈ CO85 ਦੀ ਤੇ ਬਾਕੀ ਚੌਥਾ ਸਾਡਾ ਜਿਹੜਾ ਹੈਗਾ ਮਕਸਦ ਹੈਗਾ ਉਹ ਸਾਡਾ ਅਸੀਂ ਗੰਨਾ ਚੋਪਣ ਦੇ ਵਾਸਤੇ ਕਈ ਕਿਸਾਨ ਸਾਡੇ ਨੂੰ ਪੁੱਛਦੇ ਕੁਝ ਚੋਪਣ ਦੇ ਵਾਸਤੇ ਜਾਂ ਗਨੇਰੀਆਂ ਬਣਾਉਣ ਦੇ ਵਾਸਤੇ ਗੰਨਾ ਜਿਹੜਾ 20 CO85 ਸਾਰਿਆਂ ਨਾਲੋਂ ਬੈਸਟ ਹੈਗੀ ਪੋਲਾ ਗੰਨਾ ਹੈਗਾ ਤੇ ਇਹਦੀ ਜਿਹੜੀ ਗਨੇਰੀਆਂ ਵੀ ਬਹੁਤ ਸੌਖੀਆਂ ਕੱਢੀਆਂ ਜਾ ਸਕਦੀਆਂ ਤੇ ਜਿਹੜੀ ਰਸ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਸੋ ਇਹ ਜੇ ਸਾਡਾ ਗੰਨਾ ਚੋਪਣ ਦੇ ਵਾਸਤੇ ਜਾਂ ਅਸੀਂ ਗਨੇਰੀਆਂ ਬਣਾਉਣ ਦੇ ਵਾਸਤੇ ਵਰਤਣਾ ਹੈਗਾ ਤਾਂ ਸਾਡਾ CO85 ਕਿਸਮ ਸਭ ਤੋਂ ਵਧੀਆ ਢੁਕਵੀਂ ਹੈਗੀ ਹੈ ਤੇ ਇੱਕ ਕਿਸਾਨ ਵੀਰੋ ਸਾਡੇ ਕੋਲ ਕਈ ਵਾਰੀ ਕਿਸਾਨਾਂ ਦਾ ਸਵਾਲ ਹੁੰਦਾ ਜੀ ਪੋਨਾ ਗੰਨੇ ਦੇ ਬਾਰੇ ਵੀ ਮੈਂ ਤੁਹਾਨੂੰ ਥੋੜਾ ਜਿਹਾ ਵਿੱਚ ਇਹਦੇ ਦੱਸਣਾ ਚਾਹੁੰਦਾ ਹੈਗਾ ਵੀ ਉਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਥੋੜਾ ਜਿਹਾ ਜ਼ਿਆਦਾ ਪੋਲਾ ਹੁੰਦਾ ਆ ਇੱਕ ਵਾਰੀ ਸਿਰੇ ਤੋਂ ਸ਼ੁਰੂ ਕਰੋ ਤਾਂ ਐਂਡ ਤੱਕ ਉਹ ਛਿੱਲ ਹੋ ਜਾਂਦਾ ਅਖੀਰ ਤੱਕ ਛਿੱਲ ਹੋ ਜਾਂਦਾ ਪਰ ਜਿਹੜਾ CO85 ਵੀ ਉਹਦੇ ਨਾਲ ਰਲਦਾ ਮਿਲਦਾ ਹੈਗਾ ਇਹਦੇ ਵਿੱਚ ਸਮਾਂ ਜੇ ਤੁਸੀਂ ਪੋਨਾ ਗੰਨਾ ਚੂਪੋਗੇ ਤਾਂ ਤੁਹਾਨੂੰ ਉਹਦਾ ਸਵਾਦ ਜਿਹੜਾ 85 ਦੇ ਮੁਕਾਬਲੇ ਬਹੁਤਾ ਵਧੀਆ ਨਹੀਂ ਦਿਸੂਗਾ ਸੋ ਜਿਸਲੇ ਚੂਪਣ ਵਾਲੇ ਗੰਨੇ ਨੂੰ ਵੀ ਤੁਸੀਂ ਪੋਨੇ ਦੀ ਬਜਾਏ ਇਹ CO85 ਨੂੰ ਤਰਜੀਹ ਦਿਓ ਤੇ ਬਾਕੀ ਜੇ ਕਿਸੇ ਦੀ ਜ਼ਮੀਨ ਖਾਰੀ ਹੈ ਜਾਂ ਪਾਣੀ ਖਾਰੇ ਹੈਗੇ ਉਹਨਾਂ ਦੇ ਵਿੱਚ ਸਾਡੀ ਸਭ ਤੋਂ ਇੱਕ ਜਿਹੜੀ ਵਧੀਆ ਕਿਸਮ ਹੈ CO88 ਬੜੀ ਰਿਜੜ ਕਿਸਮ ਹੈਗੀ ਆ ਇਹ ਖਾਰੇ ਪਾਣੀਆਂ ਵਾਸਤੇ ਜ਼ਮੀਨਾਂ ਜਿਹੜੀਆਂ ਕਲਾਠੀਆਂ ਹੈਗੀਆਂ ਉਹਨਾਂ ਦੇ ਵਾਸਤੇ ਸਾਰਿਆਂ ਤੋਂ ਵਧੀਆ ਢੁਕਵੀਂ ਕਿਸਮ ਹੈ ਇਹ ਸਾਡਾ ਸੀਗਾ ਕਿਸਾਨ ਵੀਰੋ ਜਿਹੜਾ ਆਪਾਂ ਕਿਸਮਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਇਸ ਤੋਂ ਬਾਅਦ ਹੁਣ ਮੈਂ ਇੱਕ ਹੋਰ ਹੈ ਜੇ ਅਸੀਂ ਡੂੰਗੀ ਬਹਾਈ ਕੀ ਹੁੰਦੀ ਹੈ ਜਿਲੇ ਇਹਦਾ ਫਾਇਦਾ ਕੀ ਹੁੰਦਾ ਡੂੰਗੀ ਬਹਾਈ ਦਾ ਡੂੰਗੀ ਬਹਾਈ ਜੇ ਤੁਸੀਂ ਦੇਖਦੇ ਹੋ ਕਿਸਾਨ ਵੀਰੋ ਜਿਸ ਵੇਲੇ ਅਸੀਂ ਖੇਤਾਂ ਦੇ ਵਿੱਚ ਭਾਰੀ ਮਸ਼ੀਨਰੀ ਚਲਾਉਂਦੇ ਹਾਂ ਚਾਹੇ ਉਹ ਖੇਤ ਦੀ ਤਿਆਰੀ ਹੈ ਚਾਹੇ ਉਹ ਖੇਤ ਦੀ ਬਿਜਾਈ ਆ ਉਹਦੇ ਨਾਲ ਜਿਸ ਵੇਲੇ ਇੱਕੋ ਪਰਤ ਦੇ ਉੱਤੇ ਸਾਡੀ ਵਾਰ ਵਾਰ ਮਸ਼ੀਨਰੀ ਜਿਹੜੀ ਭਾਰੀ ਚੱਲਦੀ ਆ ਤਾਂ ਜ਼ਮੀਨ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮਾ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ, ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ

ਪੀਆਂ ਤਾਂ ਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ।

ਪਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਆਰੇ ਆਏ ਤਾਂ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ

ਗਰਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਵੰਦ ਹੋਵਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ